Like,

0: ਮਹਲਾ ਦੂਜਾ
1: ਜੋਗ ਸ਼ਬਦੰ ਗਿਆਨ ਸ਼ਬਦੰ ਵੈ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੋਦਰ ਸ਼ਬਦੰ ਪ੍ਰਾਕ੍ਰਿਤ ਸਰਵ ਸ਼ਬਦੰ।

ਹੋਆ ਨਾਉ ਖੁਦਾਈ ਅਲ ਪਿਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਨੀ ਮਿਲ ਗਿਆ ਚਾਰੇ ਵੇਦ ਹੋਏ ਸਚਿਆਰ ਪੜੈ ਗੁਣੇ ਤਿੰਨ ਚਾਰ ਵਿਚਾਰ ਪਾਉ ਭਗਤ ਕਰਨੀ ਸੰਧਾਏ ਤੋ ਨਾਨਕ ਮੁਖੰਤਰ ਪਾਏ ਪੜਿ ਸ

0: ਪਹਿਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਪੜ ਪੁਸਤਕ ਸੰਧਿਆ ਬਾਦੰ ਸਲ ਪੂਜ ਸਪਗਲ ਸਮਾਧਮ ਮੁਖ ਚੋਠ ਬਿਪੋਖੰ ਸਾਰੰ ਤ੍ਰਿਪਾਲ ਤਿਹਾਰ ਵਿਚਾਰੰ ਗਲਮਾਲਾ ਤਿਲਕ ਲਾਟੰ ਦੇ ਤੋਤੀ ਬਸਤਰ ਕਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਫੋ ਨੇਚੋ ਕਰਮੰ ਕੋ ਨਾਨਕ ਨੇਚੋ ਤਿਆਵੈ ਵਿਣ ਸਤਿਗੁਰ ਵਾਟ ਨਾ ਪਾਵੈ ਪੌੜੀ ਕਪੜ।

padre triste.

हर सचे तख्तर चाहे सत

ज्यों पावे त्यों राख मेरे साहिब, मैं तुझ बिन अवर ना कोई।

धन मानस जना।

প্রসাদ। কবীর।

ਜਾਕੇ ਸੰਗ ਤੇ ਬਿਛੁਰਾ ਤਾਹੀ ਕੈ ਸੰਗ ਲਾ।

ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਵਨ ਬਚਨ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਕੇ ਮੁਖਾਰਬਨ ਤੋਂ ਉਚਾਰਨ ਕੀਤੇ ਹੋਏ ਵਡਹੰਸ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 575 ਦੇ ਉੱਪਰ ਘੋੜੀਆਂ ਬਾਣੀ ਦੇ ਸਿਰਲੇਖ ਹੇਠ ਇਹ ਪਾਵਨ ਬਚਨ ਸੁਭਿਮਾਨ ਹੈ। ਘੋੜੀਆਂ ਬਾਣੀ ਦਾ ਨਾਮ ਹੈ। ਸਤਿਗੁਰੂ ਜੀ ਨੇ ਇਸ ਸ਼ਬਦ ਦੇ ਵਿੱਚ ਸਾਨੂੰ ਜੋ ਪ੍ਰਕਰਨ ਬਖਸ਼ਿਆ ਹੈ ਉਹਦੇ ਵਿੱਚ ਸਾਡੇ ਇਸ ਸਰੀਰ ਨੂੰ, ਇਸ ਕਾਇਆ ਨੂੰ ਇੱਕ ਸਾਧਨ ਘੋੜੀ ਰੂਪ ਵਜੋਂ ਜੋ ਅਕਾਲ ਪੁਰਖ ਪਰਮੇਸ਼ਵਰ ਵੱਲੋਂ ਸਾਨੂੰ ਬਖਸ਼ੀ ਹੋਈ ਇਹ ਦੇਹੀ ਇਹ ਸਰੀਰ ਹੈ, ਜਿਸ ਉੱਤੇ ਅਸੀਂ ਅਸਵਾਰ ਹੋ ਕੇ ਤੇ ਅਕਾਲ ਪੁਰਖ ਪਰਮੇਸ਼ਵਰ ਤੱਕ ਦਾ ਸਫ਼ਰ ਤੈਅ ਕਰਨਾ ਹੈ। ਹੁਣ ਉਹਦੇ ਵਿੱਚ ਸਫ਼ਰ ਤੈਅ ਕਰਨ ਲੱਗਿਆਂ ਘੋੜੀ ਉੱਤੇ ਅਸਵਾਰੀ ਕਰਨ ਵਾਸਤੇ ਕਿਹੜੀਆਂ ਕਿਹੜੀਆਂ ਵਸਤੂਆਂ ਦੀ ਜ਼ਰੂਰਤ ਹੈ, ਉਹ ਜਿਵੇਂ ਜੀਨ ਦਾ ਜ਼ਿਕਰ ਆਉਂਦਾ ਹੈ, ਇਹਦੇ ਉੱਤੇ ਅਸਵਾਰ ਹੋਣ ਦਾ ਜ਼ਿਕਰ ਆਉਂਦਾ ਹੈ, ਫਿਰ ਇਹਨੂੰ ਤੋਰਨ ਦਾ ਜ਼ਿਕਰ ਆਉਂਦਾ ਨਾ, ਉਹ ਸਾਰਾ ਕੁਝ ਗੁਰੂ ਸਾਹਿਬ ਨੇ ਇਸ ਸ਼ਬਦ ਵਿੱਚ ਦੱਸਿਆ। ਇਹ ਪ੍ਰਕਰਨ ਹੈ ਜੀ ਜੋ ਗੁਰੂ ਸਾਹਿਬ ਨੇ ਅੱਜ ਦੇ ਪਾਵਨ ਸ਼ਬਦ ਦਾ ਬਖਸ਼ਿਆ। ਹੁਣ ਘੋੜੀਆਂ ਸਿਰਲੇਖ ਵਰਤਿਆ ਗੁਰੂ ਰਾਮਦਾਸ ਜੀ ਨੇ। ਆਮ ਕਰਕੇ ਨਾ ਜੀ ਦੋ ਚੀਜ਼ਾਂ ਨੇ, ਇੱਕ ਸੁਹਾਗ ਅਤੇ ਇੱਕ ਘੋੜੀਆਂ। ਮੰਨਿਆ ਜਾਂਦਾ ਵੀ ਇਹ ਪੰਜਾਬ ਦੇ ਵਿਰਸੇ ਦਾ ਹਿੱਸਾ ਹੈ, ਮੰਨਿਆ ਜਾਂਦਾ ਹੈ। ਸਮਾਜ ਦੇ ਲੋਕਾਂ ਵੱਲੋਂ ਜਦੋਂ ਪੁੱਤਰ ਦਾ ਵਿਆਹ ਹੋਣਾ ਅਤੇ ਉਦੋਂ ਘਰ ਦੇ ਵਿੱਚ ਜਿਹੜੇ ਗੀਤ ਗਾਏ ਜਾਣੇ ਉਹਨਾਂ ਨੂੰ ਘੋੜੀਆਂ ਕਿਹਾ, ਅਤੇ ਜਦੋਂ ਧੀ ਦਾ ਵਿਆਹ ਹੋਣਾ ਉਦੋਂ ਜਿਹੜੇ ਪ੍ਰਸੰਨਤਾ ਦੇ ਗੀਤ ਗਾਏ ਜਾਣੇ ਉਹਨਾਂ ਨੂੰ ਸੁਹਾਗ ਕਿਹਾ। ਪਰ ਇਹਨਾਂ ਦੋਵਾਂ ਵਿੱਚ ਇੱਕ ਸਮਤਾ ਸੀ ਵੀ ਇਹਦੇ ਵਿੱਚ ਦੁਨਿਆਵੀ ਚੀਜ਼ਾਂ ਹੀ ਸੀ, ਦੁਨਿਆਵੀ ਗੱਲਾਂ ਸੀ, ਦੁਨਿਆਵੀ ਗੱਲਾਂ ਦੇ ਨਾਲ ਨਾਲ ਇੱਕ ਦੂਜੇ ਲਈ ਕਈ ਵਾਰ ਸ਼ਬਦ ਵੀ ਜਿਹੜੇ ਉਹ ਵੱਧ ਘੱਟ ਵਰਤ ਜਾਣੇ, ਜਾਂ ਇੱਦਾਂ ਕਹਿ ਲਓ ਵੀ ਵਿਕਾਰਾਂ ਦੀ ਗੱਲ ਕਰ ਜਾਣੀ ਇਹਦੇ ਵਿੱਚ। ਫਿਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਜਿਹੜਾ ਸਿਰਲੇਖ ਦਿੱਤਾ ਘੋੜੀਆਂ, ਉਹ ਇਸ ਕਰਕੇ ਦਿੱਤਾ ਵੀ ਭਾਈ ਤੂੰ ਇਸ ਸੰਸਾਰ 'ਤੇ ਆਇਆ ਅਤੇ ਤੇਰਾ ਵਿਆਹ ਉਸ ਅਕਾਲ ਪੁਰਖ ਰੂਪੀ ਲਾੜੇ ਨਾਲ ਹੋਣਾ, ਅਤੇ ਤੂੰ ਆਪਣੇ ਬਾਰੇ ਵਿੱਚ ਸੋਚ, ਆਪਣੇ ਬਾਰੇ ਵਿੱਚ ਵਿਚਾਰ ਵੀ ਤੂੰ ਕੀ ਕਰ ਰਿਹਾ। ਇਕੱਲੇ ਵਿਕਾਰਾਂ ਦੇ ਗੀਤਾਂ ਵਿੱਚ ਨਾ ਉਲਝਿਆ ਰਹਿ ਜਾਈਂ, ਵਿਕਾਰਾਂ ਦੇ ਗੀਤਾਂ ਵਿੱਚ ਨਾ ਫਸਿਆ ਰਹਿ ਜਾਈਂ, ਤੂੰ ਗਾਉਣਾ ਅਤੇ ਅਕਾਲ ਪੁਰਖ ਦੀ ਉਸਤਤ ਨੂੰ, ਉਹਦੀ ਸ਼ੋਭਾ ਨੂੰ ਗਾਇਆ ਕਰ, ਉਹਦੀ ਵਡਿਆਈ ਨੂੰ ਗਾਇਆ ਕਰ। ਇਸ ਰੂਪ ਵਿੱਚ ਫਿਰ ਗੁਰੂ ਸਾਹਿਬ ਨੇ, ਕਿਉਂਕਿ ਜਿਵੇਂ ਗੁਰਬਾਣੀ ਵਿੱਚ ਜੀ ਬਹੁਤਾਤ ਸਿਰਲੇਖ ਜਿਹੜੇ ਨਾ ਉਹ ਉਹੀ ਨੇ ਜੋ ਸਮਾਜ ਵਿੱਚ ਪ੍ਰਚਲਿਤ ਰਵਾਇਤਾਂ ਸੀ, ਜਿਵੇਂ 12 ਮਾਹ ਪੜ੍ਹਦੇ ਹਾਂ ਆਪਾਂ ਨਾ।
ਹੁਣ ਬਾਰਾਂ ਮਾਹ ਇਹ ਤਾਂ ਹੈ ਨਹੀਂ ਵੀ ਗੁਰੂ ਨਾਨਕ ਸਾਹਿਬ ਨੇ ਹੀ ਦਿੱਤੇ ਨੇ, ਹੈ ਨਾ। ਬਾਰਾਂ ਮਾਹ ਦੀ ਬਾਣੀ ਗੁਰੂ ਨਾਨਕ ਸਾਹਿਬ ਅਤੇ ਗੁਰੂ ਅਰਜਨ ਸਾਹਿਬ ਨੇ ਦਿੱਤੀ ਹੈ, ਪਰ ਬਾਰਾਂ ਮਾਹ ਜਿਹੜੇ ਨੇ, ਬਾਰਾਂ ਮਹੀਨਿਆਂ ਦੀ ਗੱਲ ਤਾਂ ਉਹਨਾਂ ਤੋਂ ਪਹਿਲਾਂ ਵੀ ਕੀਤੀ ਜਾ ਰਹੀ। ਬਸ ਇੰਨਾ ਸੀ ਵੀ ਜਿਹੜੇ ਲੋਕ ਬਾਰਾਂ ਮਾਹ ਦੇ ਗੀਤ ਬਣਾ ਬਣਾ ਕੇ ਗਾਉਂਦੇ ਸੀ, ਮਾਲਕ ਨੇ ਉਹਨਾਂ ਨੂੰ ਵਿਭਚਾਰਾਂ ਅਤੇ ਵਿਕਾਰਾਂ 'ਚੋਂ ਕੱਢ ਕੇ ਬਾਰਾਂ ਮਾਹ ਦੇ ਰਾਹੀਂ ਰੱਬ ਨਾਲ ਜੁੜਨ ਦੀ ਜਾਚ ਬਖਸ਼ੀ ਵੀ ਆਪਾਂ ਰੱਬ ਨਾਲ ਜੁੜਨ। ਇਸੇ ਤਰ੍ਹਾਂ ਹੁਣ ਜਿਹੜਾ ਘੋੜੀਆਂ ਰੂਪ ਵਿੱਚ ਸਿਰਲੇਖ ਹੈ, ਸੰਸਾਰ ਵਿਕਾਰਾਂ ਵਿੱਚ ਉਲਝਦਾ, ਵਿਭਚਾਰਾਂ ਵਿੱਚ ਉਲਝਦਾ, ਮਾਲਕ ਪਾਤਸ਼ਾਹ ਨੇ ਕਿਹਾ ਭਾਈ ਰੱਬ ਦੀ ਗੱਲ ਕਰੋ। ਇਸੇ ਤਰ੍ਹਾਂ ਇੱਕ ਸਿਰਲੇਖ ਅਗਾਂਹ ਚੱਲ ਕੇ ਆਉਣਾ ਅਲਾਣੀਆਂ। ਉਹ ਅਲਾਣੀਆਂ ਜਿਹੜੀਆਂ ਨਾ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਸੀ ਤੇ ਵੈਣ ਪਾਏ ਜਾਂਦੇ ਸੀ, ਲੰਮੀਆਂ ਲੰਮੀਆਂ ਹੇਕਾਂ ਲਾ ਲਾਂ, ਪੁਰਾਣੇ ਬਜ਼ੁਰਗ ਜਾਣਦੇ ਉਹ ਵੈਣ ਪਾਏ ਜਾਣੇ। ਉਹ ਗੁਰੂ ਸਾਹਿਬ ਨੇ ਉਹਨਾਂ ਵੈਣਾਂ ਤੋਂ ਬਾਹਰ ਕੱਢ ਕੇ ਨਾ, ਮਾਲਕ ਨੇ ਕਿਹਾ ਭਾਈ ਉਦੋਂ ਵੀ ਅਕਾਲ ਪੁਰਖ ਦੀ ਉਸਤਤ ਵਿੱਚ ਜੁੜੋ, ਉਹਦੀ ਸ਼ੋਭਾ ਵਿੱਚ ਜੁੜੋ, ਆਪਣੇ ਮਨ ਨੂੰ ਧੀਰਜ ਦਿਓ। ਮਤਲਬ ਜਿਹੜੀ ਵੀ ਬਾਣੀ ਦਾ ਸਿਰਲੇਖ ਗੁਰੂ ਸਾਹਿਬ ਨੇ ਵਰਤਿਆ ਨਾ, ਇਹ ਆਮ ਕਰਕੇ ਸਮਾਜ ਵਿੱਚ ਪ੍ਰਚਲਿਤ ਰਵਾਇਤਾਂ ਸੀ। ਅੱਜ ਵੀ ਤੁਸੀਂ ਪਿੰਡਾਂ ਵਿੱਚ ਵੇਖੋ, ਜਦੋਂ ਕਿਤੇ ਬੱਚੇ ਦਾ ਜਾਂ ਬੱਚੀ ਦਾ ਵਿਆਹ ਹੁੰਦਾ, ਕਿਤੇ ਕਿਤੇ ਪੁਰਾਣੀਆਂ ਜਿਹੜੀਆਂ ਮਾਤਾਵਾਂ, ਬਜ਼ੁਰਗ ਮਾਤਾਵਾਂ ਨੇ, ਉਹ ਅਜੇ ਵੀ ਗਾਉਣ ਗਾਉਂਦੀਆਂ ਨੇ, ਗੀਤ ਗਾਉਂਦੀਆਂ ਨੇ। ਉਹ ਗੀਤ ਜਿਹੜੇ ਉਹ ਘੋੜੀਆਂ ਅਤੇ ਸੁਹਾਗ ਰੂਪ ਵਿੱਚ ਹੀ ਨੇ। ਜੇ ਬੱਚੀ ਦਾ ਵਿਆਹ ਤਾਂ ਉਹ ਸੁਹਾਗ ਹੈ, ਬੱਚੇ ਦਾ ਵਿਆਹ ਤਾਂ ਉਹ ਘੋੜੀਆਂ ਨੇ। ਮਾਲਕ ਪਾਤਸ਼ਾਹ ਨੇ ਉਸ ਪਾਸੇ ਤੋਂ ਵਰਜ ਕੇ ਅਤੇ ਸਾਨੂੰ ਅਕਾਲ ਪੁਰਖ ਦੀ ਉਸਤਤ ਵਿੱਚ ਲਾਇਆ, ਅਤੇ ਉਹਦੀ ਉਸਤਤ ਉਹਦੀ ਸ਼ੋਭਾ ਵਿੱਚ ਲਾਉਂਦਿਆਂ ਹੋਇਆਂ ਫਿਰ ਮਾਲਕ ਨੇ ਸਾਨੂੰ ਆ ਸਿਰਲੇਖ ਬਖਸ਼ਿਆ। ਧੰਨ ਗੁਰੂ ਰਾਮਦਾਸ ਜੀ ਨੇ ਆਪਣੀ ਪਾਵਨ ਬਾਣੀ ਰਾਹੀਂ। ਖੈਰ, ਸਾਹਿਬ ਨੇ ਸ਼ਬਦ ਦੀ ਆਰੰਭਤਾ ਕੀਤੀ ਵਡਹੰਸ ਰਾਗ ਦਾ ਨਾਮ ਹੈ, ਮਹੱਲਾ ਚੌਥਾ, ਚੌਥੇ ਪਾਤਸ਼ਾਹ ਦਾ ਉਚਾਰਿਆ ਸ਼ਬਦ ਹੈ, ਸਿਰਲੇਖ ਵਰਤਿਆ ਘੋੜੀਆਂ, ਬਾਣੀ ਦਾ ਨਾਮ ਹੈ। ਇੱਕ ਓਅੰਕਾਰ, ਉਹ ਅਕਾਲ ਪੁਰਖ ਇੱਕ ਹੈ, ਅਕਾਲ ਪੁਰਖ ਜੀ ਕਾ ਮੰਗਲ ਕੀਤਾ ਨਾ, ਉਸ ਲਗਾਤਾਰ ਸਭਨਾ ਵਿੱਚ ਇੱਕ ਰਸ ਸਵਰ ਸਰੂਪ ਹੋ ਕੇ ਵੱਸ ਰਿਹਾ ਹੈ, ਲਗਾਤਾਰ ਵੱਸ ਰਿਹਾ। ਉਹ ਸੱਤ ਹੈ, ਸਦੀਵ ਰਹਿਣ ਵਾਲਾ, ਉਹ ਕਦੇ ਵਿਣਸਣ ਵਾਲਾ ਨਹੀਂ, ਉਹਦੀ ਹੋਂਦ ਅਟਲ ਹੈ, ਗੁਰਪ੍ਰਸਾਦ ਮਿਲਦਾ ਉਹ ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼ ਨਾਲ ਹੈ ਗੁਰਪ੍ਰਸਾਦ। ਸਤਿਗੁਰੂ ਨੇ ਸ਼ਬਦ ਆਰੰਭਿਆ, ਕਹਿੰਦੇ ਦੇ ਤੇਜਣ ਜੀ। ਹੁਣ ਤੇਜਣ, ਤੇਜਣ ਸ਼ਬਦ ਜਿਹੜਾ ਉਹ ਘੋੜੀ ਵਾਸਤੇ ਵਰਤਿਆ ਜਾਂਦਾ, ਨਾਣੇ ਨੂੰ ਸਿਹਾਰੀ ਨਾਲ ਹੈ, ਜਦੋਂ ਦਰਸ਼ਨ ਕਰੋਗੇ ਭਾਵ ਘੋੜੀ। ਦੇ ਤੇਜਣ ਜੀ ਰਾਮ ਉਪਾਈਆ ਰਾਮ, ਇਸ ਦੇਹੀ ਰੂਪੀ ਘੋੜੀ ਨੂੰ ਅਕਾਲ ਪੁਰਖ ਨੇ ਪੈਦਾ ਕੀਤਾ ਹੈ, ਪਰਮੇਸ਼ਵਰ ਨੇ ਇਹਨੂੰ ਉਪਾਇਆ, ਉਪਾਇਆ ਮਤਲਬ ਪੈਦਾ ਕਰਨਾ, ਉਪਜਾਉਣਾ, ਉਹਨੇ ਪੈਦਾ ਕੀਤਾ ਹੈ। ਧਨ ਮਾਨਸ ਜਨਮ, ਧਨ ਹੈ ਕਹਿੰਦੇ ਮਾਨਸ ਜਨਮ, ਮਨੁੱਖਾ ਜੀਵਨ। ਪੁੰਨ ਪਾਈਆ, ਜਿੰਨੇ ਵੀ ਉਚਾਰਨ ਨੇ ਇੱਥੇ ਉਹ ਨਾਸਕੀ ਉਚਾਰਨ ਨਹੀਂ, ਜਿੰਨੇ ਵੀ ਨੇ। ਦੇ ਤੇਜਣ ਜੀ ਰਾਮ, ਕਿਉਂਕਿ ਇੱਕ ਦਾ ਜ਼ਿਕਰ ਹੋ ਰਿਹਾ, ਬਹੁਤਿਆਂ ਦਾ ਨਹੀਂ। ਦੇ ਸਰੀਰ, ਤੇਜਣ ਜੀ ਇਹ ਘੋੜੀ ਹੈ, ਰਾਮ ਉਪਾਈਆ ਰਾਮ ਨੇ ਪੈਦਾ ਕੀਤੀ ਹੈ। ਫਿਰ ਧਨ ਮਾਨਸ ਜਨਮ, ਧਨ ਹੈ ਮਨੁੱਖਾ ਜਨਮ, ਪੁੰਨ ਪਾਈਆ ਰਾਮ, ਪੁੰਨਾਂ ਦੇ ਨਾਲ ਚੰਗੇ ਕਰਮਾਂ ਦੇ ਸਦਕਾ, ਚੰਗੇ ਭਾਗਾਂ ਦੇ ਸਦਕਾ ਇਹ ਮਿਲਦਾ ਹੈ। ਦੋ ਚੀਜ਼ਾਂ ਹੋ ਗਈਆਂ, ਘੋੜੀ ਰੂਪ, ਸਰੀਰ ਰੂਪੀ ਘੋੜੀ ਪਰਮੇਸ਼ਵਰ ਨੇ ਪੈਦਾ ਕੀਤੀ ਹੈ, ਮਨੁੱਖਾ ਜਨਮ ਧਨ ਹੈ ਜਿਹੜਾ ਚੰਗੇ ਭਾਗਾਂ ਦੇ ਨਾਲ ਮਿਲਦਾ ਹੈ। ਹੁਣ ਜਦੋਂ ਚੰਗੇ ਭਾਗਾਂ ਦੇ ਨਾਲ ਮਿਲਣ ਦੀ ਗੱਲ ਕਰੀਏ, ਫਿਰ ਤਾਂ ਗੁਰੂ ਸਾਹਿਬ ਕਈ ਥਾਵਾਂ 'ਤੇ ਜ਼ਿਕਰ ਕਰ ਰਹੇ ਨਾ ਪਾਵਨ ਬਾਣੀ ਰਾਹੀਂ, ਵੀ ਜਨਮ ਦੁਲੰਭ ਹੈ ਹੋਏ ਨਾ ਬਾਰ, ਬਾਬਾ ਕਬੀਰ ਸਾਹਿਬ, ਕਬੀਰ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪਾ ਕੇ ਭੋਏ ਗਿਰੇ ਬਹੁਰ ਨਾ ਲੱਗੇ ਡਾਰ, ਮੁੜ ਕੇ ਦੁਬਾਰਾ ਡਾਲੀ ਨਾਲ ਨਹੀਂ ਲੱਗਦਾ। ਪੱਤਰ ਪੁਰਜੇਨ ਝੜੀਆਂ ਨਾ ਜੜੀਆਂ ਪੇੜ ਸੰਪਤਾ, ਧੰਨ ਗੁਰੂ ਅਰਜਨ ਸਾਹਿਬ ਗਾਥਾ ਦੇ ਵਿੱਚ, ਪੱਤੇ ਝੜ ਜਾਂਦੇ ਨੇ ਭੁਰ ਜਾਂਦੇ ਨੇ ਪਰ ਮੁੜ ਕੇ ਦੁਬਾਰਾ ਕਦੇ ਵੀ ਰੁੱਖ ਦੀ ਸੰਪਤੀ ਨਾਲ ਨਹੀਂ ਜੁੜੇ, ਉਹ ਟਾਹਣੀ ਨਾਲ ਨਹੀਂ ਜੁੜਦੇ।
ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਆਪਾਂ ਸਿੱਧੇ ਜਿਹੇ ਸ਼ਬਦਾਂ 'ਚ ਕਹੀਏ ਵੀ ਸਰੀਰ ਨੂੰ ਇਸ ਮਨੁੱਖਾ ਜਨਮ ਨੂੰ ਉਹਨਾਂ ਨੇ ਫਲ ਵੀ ਕਿਹਾ, ਮਨੁੱਖਾ ਜਨਮ ਨੂੰ ਉਹਨਾਂ ਨੇ ਪੱਤੇ ਵੀ ਕਿਹਾ। ਜੇ ਪੱਤੇ ਰੂਪ 'ਚ ਵੇਖੀਏ, ਰੁੱਖ ਨਾਲੋਂ ਝੜ ਜਾਏ ਨਾ ਪੱਤਾ ਕਦੇ ਜੁੜਿਆ ਅਤੇ ਨਾ ਫਲ ਕਦੇ ਜੁੜਿਆ। ਇਸ ਲਈ ਗੁਰੂ ਸਾਹਿਬ ਨੇ ਇਹਦੀ ਤੁਲਨਾ ਜਿਹੜੀ ਉਹ ਇਹਨਾਂ ਨਾਲ ਕੀਤੀ ਵੀ ਭਾਈ ਇਹਨੂੰ ਭਾਵੇਂ ਪੱਤਾ ਸਮਝ ਲਾ ਅਤੇ ਇਹਨੂੰ ਭਾਵੇਂ ਫਲ ਸਮਝ ਲਾ, ਜੇ ਫਲ ਸਮਝੇਗਾ ਤਾਂ ਵੀ ਟੁੱਟ ਗਿਆ, ਤਾਂ ਵੀ ਉਹਦੇ ਨਾਲ ਨਹੀਂ ਜੁੜਨਾ। ਜੇ ਪੱਤਾ ਹੀ ਰੂਪ ਵਿੱਚ ਵੀ ਵੇਖੇਗਾ, ਜੇ ਰੁੱਖ ਨਾਲ ਟੁੱਟ ਗਿਆ ਤਾਂ ਵੀ ਰੁੱਖ ਨਾਲ ਨਹੀਂ ਜੁੜਨਾ। ਇਸ ਕਰਕੇ ਇਹਦਾ ਜਿੰਨਾ ਲਾਭ ਲੈ ਸਕਦਾ ਓਨਾ ਲਾਭ ਲੈ, ਇਹ ਨਾ ਹੋਵੇ ਤੇਰੇ ਹੱਥੋਂ ਮੌਕਾ ਨਿਕਲ ਜਾਏ ਅਤੇ ਜਦੋਂ ਮੌਕਾ ਗੁਜ਼ਰ ਜਾਏ ਉਦੋਂ ਬਾਅਦ ਵਿੱਚ ਸਿਵਾਏ ਪਛਤਾਵੇ ਤੋਂ ਤੇਰੇ ਕੋਲ ਕੁਝ ਨਾ ਰਹਿ ਜਾਏ। ਇਸ ਲਈ ਜਿਵੇਂ ਇੱਕ ਪਾਵਨ ਬਚਨ ਆਪਾਂ ਹੋਰ ਪੜ੍ਹਦੇ ਹਾਂ, ਕਹਿੰਦੇ ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਆਮ, ਜਾਏ ਪਹੁੰਚੇ ਖਸਮ ਕਹੋ ਜੋ ਬੀਚ ਨਾ ਖਾਹੀ ਕਾਮ। ਹੁਣ ਆ ਮਨੁੱਖਾ ਜੀਵਨ ਹੈ, ਇਹਦੀ ਤੁਲਨਾ ਗੁਰੂ ਸਾਹਿਬ ਨੇ ਇੱਕ ਫਲ ਅੰਬ ਦੇ ਰੂਪ ਵਿੱਚ ਕੀਤੀ। ਕਹਿੰਦੇ ਭਾਈ ਜਿਵੇਂ ਅੰਬਾਂ ਦਾ ਬਾਗ ਹੋਵੇ, ਉਹਦੇ ਵਿੱਚ ਮਾਲੀ ਅੰਬਾਂ ਦੀ ਰਾਖੀ ਪਿਆ ਕਰਦਾ, ਅੰਬਾਂ ਦੀ ਰਾਖੀ ਕਰਦਾ ਹੋਇਆ ਉਹ ਮਾਲੀ ਜਿਹੜਾ ਕਿਤੇ ਚੰਗਾ ਫਲ ਪੱਕ ਜਾਂਦਾ ਹੈ, ਮਾਲਕ ਨੂੰ ਪ੍ਰਸੰਨ ਕਰਨ ਵਾਸਤੇ ਉਹ ਫਲ ਤੋੜ ਕੇ ਮਾਲਕ ਕੋਲ ਲੈ ਜਾਂਦਾ ਹੈ। ਪਰ ਉਹ ਫਲ ਤੋੜਨ ਲੱਗਿਆਂ ਪਹਿਲਾਂ ਖਿਆਲ ਰੱਖਦਾ ਵੀ ਫਲ ਸਾਫ਼ ਸੁਥਰਾ ਹੋਵੇ, ਪੱਕਿਆ ਹੋਵੇ। ਪੱਕੇ ਹੋਣ ਦੇ ਨਾਲ ਨਾਲ ਬਿਲਕੁਲ ਕਿਸੇ ਵੀ ਰੂਪ ਵਿੱਚ ਆਉਣ ਲੱਗ ਹੋਵੇ, ਉਹਨੂੰ ਕਿਸੇ ਪੰਛੀ ਨੇ ਨਾ ਖਾਧਾ ਹੋਵੇ, ਉਹਨੂੰ ਕਿਸੇ ਜੀਵ ਨੇ ਨਾ ਖਾਧਾ ਹੋਵੇ, ਫਿਰ ਉਹ ਫਲ ਜਿਹੜਾ ਤੋੜ ਕੇ ਮਾਲੀ ਆਪਣੇ ਮਾਲਕ ਕੋਲ ਲੈ ਜਾਂਦਾ ਉਹਦੀ ਪ੍ਰਸੰਨਤਾ ਵਾਸਤੇ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਮਨੁੱਖਾ ਜਨਮ ਰੂਪੀ ਫਲ ਹੈ, ਇਹਦੇ ਜੀ ਇਸ ਫਲ ਦੀ ਰੁੱਤ ਵਿੱਚ ਇਸ ਰੁੱਖ ਦੇ ਉੱਤੇ ਕਈ ਜੀਵ ਬੈਠੇ ਹੋਏ ਨੇ, ਪੰਛੀ ਰੂਪ ਵਿੱਚ ਬੈਠੇ ਹੋਏ ਨੇ ਜਿਨ੍ਹਾਂ ਨੇ ਚੁੰਝਾਂ ਮਾਰਨੀਆਂ ਹੀ ਨੇ। ਪਰ ਜਿਹੜਾ ਇਸ ਪੰਛੀਆਂ ਦੀਆਂ ਚੁੰਝਾਂ ਤੋਂ ਬਚ ਜਾਂਦਾ, ਫਿਰ ਜਾਏ ਪਹੁੰਚੇ ਖਸਮ ਕੋ, ਉਹ ਆਪਣੇ ਅਕਾਲ ਪੁਰਖ ਤੱਕ ਪਹੁੰਚ ਜਾਂਦਾ, ਆਪਣੇ ਖਸਮ ਆਪਣੇ ਮਾਲਕ ਤੱਕ ਪਹੁੰਚ ਜਾਂਦਾ। ਜਾਓ ਬੀਚ ਨਾ ਖਾਹੀ, ਜੇ ਉਹਨਾਂ ਨੂੰ ਵਿੱਚ ਨਾ ਖਾਵੇ ਕਾਂਬ ਕਾਂ। ਹੁਣ ਕਾਂ ਤਾਂ ਸਾਡੇ ਜੀਵਨ ਵਿੱਚ ਜਦੋਂ ਸਾਹਿਬ ਨੇ ਜ਼ਿਕਰ ਕੀਤਾ ਤਾਂ ਬਾਣੀ ਵਿੱਚ ਮਾਲਕ ਨੇ ਵਿਕਾਰਾਂ ਸਾਰਿਆਂ ਨੂੰ ਕਾਂ ਦਾ ਨਾਂ ਦਿੱਤਾ। ਔਰ ਇਹ ਦਿਨ ਰਾਤ ਸਾਡੇ ਇਸ ਮਨੁੱਖਾ ਜੀਵਨ ਰੂਪੀ ਫਲ ਦੇ ਉੱਤੇ ਚੁੰਝਾਂ ਮਾਰ ਰਹੇ ਨੇ, ਜਿਹੜੇ ਦਿਨ ਰਾਤ ਇਸ ਫਲ ਨੂੰ ਅਜਾਈਂ ਗਵਾਰ ਰਹੇ, ਅਜਾਈਂ ਬਰਬਾਦ ਕਰ ਰਹੇ। ਫਿਰ ਉਹ ਭਾਵੇਂ ਕਾਮ ਹੋਵੇ, ਭਾਵੇਂ ਕ੍ਰੋਧ ਹੋਵੇ, ਭਾਵੇਂ ਲੋਭ ਹੋਵੇ, ਭਾਵੇਂ ਮੋਹ ਹੋਵੇ, ਭਾਵੇਂ ਹੰਕਾਰ ਹੋਵੇ, ਕੋਈ ਹੋਵੇ, ਜਿਹੜਾ ਵੀ ਜੀਵ ਆ ਗਿਆ, ਜਦੋਂ ਉਹਨੇ ਫਲ ਵੇਖਣਾ ਉਹਨੇ ਫਲ ਉੱਤੇ ਚੁੰਝਾਂ ਮਾਰਨੀਆਂ ਹੀ ਨੇ। ਅਤੇ ਜਿਹੜੇ ਫਲ ਨੂੰ ਚੁੰਝ ਲੱਗ ਗਈ, ਚੁੰਝ ਵੱਜ ਗਈ, ਉਹ ਫਲ ਕਦੇ ਆਪਣੇ ਮਾਲਕ ਤੱਕ ਨਹੀਂ ਪਹੁੰਚਦਾ। ਇਹ ਬੜਾ ਕੀਮਤੀ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਵੀ ਭਾਈ ਇਹ ਸਰੀਰ ਨੂੰ ਇੱਕ ਸਾਧਨ ਸਮਝ। ਔਰ ਸਾਧਨ ਜਦੋਂ ਆਪਾਂ ਕਿਸੇ ਵੀ ਸਾਧਨ ਦੀ ਗੱਲ ਕਰੀਏ ਜੀ, ਸਾਧਨ ਇਕੱਲਾ ਸਫ਼ਰ ਤੈਅ ਕਰਨ ਵਾਸਤੇ ਹੁੰਦਾ ਹੈ, ਇਹਦੇ 'ਚ ਕੋਈ ਦੋਰਾਬੰਦ ਨਹੀਂ। ਪਰ ਇਹ ਨਹੀਂ ਵੀ ਅਸੀਂ ਨਿਰਾ ਸਫ਼ਰ ਤੈਅ ਕਰਨ ਵਾਸਤੇ ਹੀ ਰੱਖੀ ਰੱਖੀਏ, ਉਹਦੀ ਸਾਂਭ ਸੰਭਾਲ ਨਾ ਕਰੀਏ। ਉਹਦੀ ਸਾਂਭ ਸੰਭਾਲ ਵੀ ਜ਼ਰੂਰੀ ਹੈ। ਜਿਵੇਂ ਆਪਾਂ ਅੱਜ ਦੀ ਭਾਸ਼ਾ 'ਚ ਗੱਲ ਕਰੀਏ, ਕਿਉਂਕਿ ਘੋੜੀਆਂ ਦੀ ਵਰਤੋਂ ਬਹੁਤ ਘੱਟ ਗਈ। ਪਹਿਲੋਂ ਸੀ ਸਮਾਂ ਵੀ ਉਦੋਂ ਆਵਾਜਾਈ ਵਾਸਤੇ ਸਾਧਨ ਇਹੀ ਸੀ ਵੀ ਘੋੜੇ 'ਤੇ ਸਵਾਰ ਹੋਣਾ ਜਾਂ ਰੱਥ 'ਤੇ ਸਵਾਰ ਹੋ ਜਾਣਾ ਜਾਂ ਬੈਲ ਗੱਡਿਆਂ 'ਤੇ ਸਵਾਰ ਹੋ ਜਾਣਾ। ਅਤੇ ਜੇ ਉਹ ਰੱਖੇ ਹੋਏ ਨੇ ਸਾਧਨ, ਤਾਂ ਉਹਨਾਂ ਦੀ ਖੁਰਾਕ ਦਾ ਵੀ ਖਿਆਲ ਰੱਖਣਾ ਪੈਂਦਾ ਸੀ, ਉਹਨਾਂ ਦੇ ਸਰੀਰ ਦਾ ਧਿਆਨ ਵੀ ਰੱਖਣਾ ਪੈਂਦਾ ਸੀ ਨਾ, ਵੀ ਕਿਤੇ ਰੋਗ ਨਾ ਕੋਈ ਹੋਵੇ ਕੋਈ ਕਿਸੇ ਤਰ੍ਹਾਂ ਦਾ, ਹੈ ਨਾ। ਔਰ ਉਹਨਾਂ ਦੀ ਭੁੱਖ ਦਾਣੇ ਫੱਕੇ ਦਾ ਧਿਆਨ ਰੱਖਣਾ ਵੀ ਇਹਨਾਂ ਨੂੰ ਭੁੱਖ ਵੀ ਲੱਗੀ ਹੋਏਗੀ, ਚੰਗਾ ਉਹਨਾਂ ਦੀ ਖੁਰਾਕ ਦਾ ਖਿਆਲ ਰੱਖਣਾ ਵੀ ਜਿੰਨਾ ਤਗੜਾ ਸਾਡੇ ਕੋਲ ਸਾਧਨ ਹੋਏਗਾ ਓਨਾ ਹੀ ਅਸੀਂ ਜ਼ਿਆਦਾ ਸਫ਼ਰ ਤੈਅ ਕਰ ਸਕਦੇ ਹਾਂ ਅਤੇ ਛੇਤੀ ਸਫ਼ਰ ਤੈਅ ਕਰ ਸਕਦੇ ਹਾਂ। ਅਤੇ ਅੱਜ ਦਾ ਸਮਾਂ ਮੋਟਰ ਵਹੀਕਲ ਦਾ ਹੈ, ਅਤੇ ਇਹ ਤਾਂ ਹੈ ਨਹੀਂ ਵੀ ਬਸ ਫੜ ਕੇ ਉਹਨੂੰ ਤੁਰੇ ਫਿਰੋ, ਕਦੇ ਕਿੱਧਰ ਨੂੰ ਤੁਰੇ ਫਿਰੇ ਕਦੇ, ਬਕਾਇਦਾ ਆਪਾਂ ਉਹਨਾਂ ਦਾ ਖਿਆਲ ਰੱਖਦੇ ਹਾਂ, ਉਹਨਾਂ ਦੇ ਤੇਲ ਪਾਣੀ ਦਾ ਖਿਆਲ ਰੱਖਣਾ ਪੈਂਦਾ, ਉਹਨਾਂ ਦੀ ਸਰਵਿਸ ਦਾ ਖਿਆਲ ਰੱਖਣਾ ਪੈਂਦਾ। ਜੇ ਨਾ ਕਰਵਾਈਏ ਤਾਂ ਇੱਕ ਦਿਨ ਜਵਾਬ ਦੇ ਜਾਂਦੇ ਵੀ ਭਾਈ ਹੁਣ ਸਾਡੇ ਵੱਸੋਂ ਬਾਹਰ, ਅਸੀਂ ਜਿੰਨਾ ਕੁ ਚੱਲ ਸਕਦੇ ਹਾਂ ਚੱਲ ਲਿਆ, ਵੀ ਜੇ ਹੁਣ ਸਾਡਾ ਤੇਲ ਪਾਣੀ ਤੂੰ ਚੰਗੀ ਤਰ੍ਹਾਂ ਠੀਕ ਕਰਵਾ ਲਏ ਫਿਰ ਤਾਂ ਅਸੀਂ ਤੇਰਾ ਸਾਥ ਨਿਭਾਵਾਂਗੇ, ਪਰ ਜੇ ਤੂੰ ਨਾ ਠੀਕ ਕਰਵਾਵੇਂ ਤਾਂ ਫਿਰ ਭਾਈ ਤੂੰ ਆਪ ਵੇਖ ਅਸੀਂ ਤਾਂ ਚੁੱਪ ਕਰਕੇ ਪਏ ਹਾਂ, ਜੇ ਸਾਡੇ ਨਾਲ ਸਫ਼ਰ ਤੈਅ ਕਰਨਾ ਤਾਂ ਫਿਰ ਤੈਨੂੰ ਸੰਭਾਲ ਕਰਨੀ ਪਏਗੀ। ਬਸ ਉਸੇ ਰੂਪ 'ਚ ਕਹਿ ਲਓ ਜੀ, ਸਰੀਰ ਇੱਕ ਸਾਧਨ ਹੈ, ਅਤੇ ਚੇਤਾ ਰੱਖੋ ਸਾਧਨ ਨਾਲ ਸਫ਼ਰ ਤੈਅ ਕਰਨਾ,
ਪਰ ਇਕੱਲਾ ਸਫ਼ਰ ਤੈਅ ਕਰਨ ਦੇ ਨਾਲ ਨਾਲ ਇਹਦਾ ਫਿਰ ਖਿਆਲ ਵੀ ਰੱਖਣਾ ਪੈਂਦਾ। ਹੁਣ ਇਹ ਵੀ ਨਾਲ ਧਿਆਨ ਰੱਖੋ ਵੀ ਇਕੱਲਾ ਇਹ ਨਹੀਂ ਵੀ ਖਿਆਲ ਹੀ ਰੱਖੀ ਚੱਲੋ, ਤੇਲ ਪਾਣੀ ਵੀ ਮੌਕੇ 'ਤੇ ਬਦਲ ਲਿਆ, ਚੰਗੇ ਤਰੀਕੇ ਨਾਲ ਸਾਫ਼ ਸਫਾਈ ਵੀ ਕਰ ਲਈ, ਪਰ ਵਰਤੋਂ ਕਰੀਏ ਹੀ ਨਾ, ਫਿਰ ਉਹਦਾ ਕੀ ਫਾਇਦਾ ਹੈ, ਉਹਦਾ ਵੀ ਲਾਭ ਕੋਈ ਨਹੀਂ। ਜੇ ਅਸੀਂ ਇਸ ਦੇਹੀ ਨੂੰ ਸਾਧਨ ਜਾਣਦੇ ਹਾਂ, ਗੁਰੂ ਸਾਹਿਬ ਨੇ ਜਿਵੇਂ ਸਮਝਾਇਆ, ਇਸ ਦੇਹੀ ਦੀ ਸਾਂਭ ਸੰਭਾਲ ਦਾ ਫਰਜ਼ ਵੀ ਸਾਡਾ ਬਣਦਾ ਹੈ, ਪਰ ਇਹ ਨਹੀਂ ਕਿ ਇਕੱਲੀ ਇਹਦੀ ਸਾਂਭ ਸੰਭਾਲ ਹੀ ਕਰੀ ਚੱਲੋ, ਲੇਪਾ ਪੋਚੀ ਕਰੀ ਚੱਲੋ, ਖਾਣ ਨੂੰ ਦੇਈ ਚੱਲੋ, ਇਹਨੂੰ ਪੀਣ ਵਾਸਤੇ ਦੇਈ ਚੱਲੋ, ਮੁੜ ਕੇ ਫਿਰ ਜਿਵੇਂ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਨਾ, ਤ੍ਰਿਗ ਵੇਖਾ ਜੀਵੇ ਅੱਜ ਤਖਾਏ ਵਧਾਇਆ ਪੇਟ, ਕਹਿੰਦੇ ਫਿਰ ਤਾਂ ਇਹੋ ਜਿਹਾ ਜਿਉਣਾ ਹੀ ਤੇਰਾ ਫਿਟਕਾਰ ਜੋਗਾ, ਖਾਧੀ ਚੱਲਿਆ ਖਾਈ ਜਾਂਦਾ, ਪੇਟ ਵਧਾਈ ਜਾਂਦਾ, ਖਾਈ ਜਾਂਦਾ ਪੇਟ ਵਧਾਈ ਜਾਂਦਾ, ਇਹਦੇ ਤੋਂ ਕੰਮ ਵੀ ਲੈ ਲਾ ਕੋਈ, ਸਰੀਰ ਕਾਰਜ ਵਾਸਤੇ ਹੈ। ਅਤੇ ਉਹ ਕਾਰਜ ਕਿਹੜਾ? ਜ਼ਿੰਦਗੀ ਦਾ ਸਫ਼ਰ ਤੈਅ ਕਰਨਾ, ਅਕਾਲ ਪੁਰਖ ਪਰਮੇਸ਼ਵਰ ਤੱਕ ਦਾ ਸਫ਼ਰ ਤੈਅ ਕਰਨਾ। ਤੁਸੀਂ ਕਦੇ ਵੀ ਵੇਖੋ ਜਿਹੜੇ ਘੋੜੇ ਨਾ, ਜਿਹੜੇ ਘੋੜਿਆਂ ਦੀ ਵਰਤੋਂ ਸਫ਼ਰ ਤੈਅ ਕਰਨ ਵਾਸਤੇ ਕੀਤੀ ਜਾਂਦੀ ਨਾ, ਉਹ ਸਫ਼ਰ ਤੈਅ ਕਰਨ ਵਾਸਤੇ ਵਰਤੇ ਜਾਣ ਵਾਲੇ ਘੋੜਿਆਂ ਨੂੰ ਖਵਾ ਖਵਾ ਕੇ ਉਹਨਾਂ ਦੇ ਪੇਟ ਨਹੀਂ ਵਧਾਏ ਜਾਂਦੇ ਵੀ ਖਾਧੀ ਚੱਲੋ ਅਤੇ ਪਏ ਰਹੋ, ਨਹੀਂ, ਬਕਾਇਦਾ ਉਹਨਾਂ ਦੀ ਖੁਰਾਕ ਲਿਮਿਟ ਵਿੱਚ ਹੈ, ਉਹਨਾਂ ਨੂੰ ਦਾਣਾ ਵੀ ਪਾਇਆ ਜਾਂਦਾ ਅਤੇ ਮਿਣ ਕੇ ਪਾਇਆ ਜਾਂਦਾ ਵੀ ਇੰਨਾ ਕੁ ਦਾਣਾ ਤੁਹਾਨੂੰ ਜ਼ਰੂਰਤ ਹੈ, ਜੇ ਇਦੂ ਵੱਧ ਕੇ ਪਾਵਾਂਗੇ ਤਾਂ ਵੀ ਨੁਕਸਾਨ ਹੈ, ਇਦੂ ਘੱਟ ਪਾਵਾਂਗੇ ਅਤੇ ਤਾਂ ਵੀ ਨੁਕਸਾਨ ਹੈ, ਵੱਧ ਪਾਵਾਂਗੇ ਤਾਂ ਉਹਨੇ ਤਾਂ ਵੀ ਨਹੀਂ ਤੁਰਨਾ, ਘੱਟ ਪਾਵਾਂਗੇ ਤਾਂ ਉਹਦੇ ਕੋਲ ਤੁਰਨ ਜੋਗੀ ਤਾਕਤ ਨਹੀਂ ਰਹਿਣੀ, ਬਲ ਨਹੀਂ ਰਹਿਣਾ। ਆਮ ਕਰਕੇ ਤੁਸੀਂ ਵੇਖੋ ਮੋਟਰ ਵਹੀਕਲ ਦੇ ਵਿੱਚ ਤੇਲ ਪਾਇਆ ਜਾਂਦਾ, ਇਹ ਥੋੜ੍ਹੀ ਵੀ ਉਹਨੂੰ ਤੇਲ ਪਾਉਣ ਲੱਗਿਆਂ ਅਤੇ ਉੱਤੋਂ ਤੱਕ ਲੈ ਆਉਂਦੇ, ਮੁੜ ਕੇ ਉਹਦਾ ਸਾਹ ਹੀ ਨਾ ਨਿਕਲੇ, ਇੱਕ ਲਿਮਿਟ ਹੈ ਵੀ ਇਹਦੇ ਵਿੱਚ, ਬਕਾਇਦਾ ਇੱਕ ਲਾਈਨ ਦਿੱਤੀ ਜਾਂਦੀ ਨਾ ਵੀ ਇੱਥੋਂ ਕੁ ਤੱਕ ਭਾਈ ਇਹਦੇ 'ਚ ਤੇਲ ਪਾਇਓ, ਇਹਨੇ ਤਾਂ ਤੁਰਨਾ, ਜੇ ਇਦੂ ਵੱਧ ਪਾਇਆ ਤਾਂ ਇਹਨੇ ਜਵਾਬ ਦੇ ਜਾਣਾ, ਵੀ ਦੇਹੀ ਜਿਹੜੀ ਅਸੀਂ ਇਹਨੂੰ ਗਲ ਤੱਕ ਭਰ ਲੈਂਦੇ ਵੀ ਇੱਥੋਂ ਤੱਕ ਭਰ ਲੈਣਾ, ਉਦੋਂ ਬਾਅਦ 'ਚ ਹਿੱਲੇ ਭਾਵੇਂ ਨਾ ਹਿੱਲੇ, ਲੋੜ ਤਾਂ ਉਨੀ ਕੀ ਹੈ ਨਾ ਜੀ, ਇਹਦੀ ਵੀ ਇੱਕ ਲਿਮਿਟ ਹੈ, ਇਹਦੀ ਸੰਭਾਲ ਕਰਨਾ ਸਾਡਾ ਫਰਜ਼ ਹੈ, ਚੰਗੀ ਖੁਰਾਕ ਦੇਣਾ ਸਾਡਾ ਫਰਜ਼ ਹੈ। ਜੇ ਅਸੀਂ ਚੰਗੀ ਖੁਰਾਕ ਦੇਵਾਂਗੇ ਤੰਦਰੁਸਤ ਰਹੇਗੀ ਦੇਹੀ ਸਾਡੀ, ਦੇਹੀ ਤੰਦਰੁਸਤ ਰਹੇਗੀ ਇਹ ਤਾਂ ਹੀ ਅਸੀਂ ਸਫ਼ਰ ਤੈਅ ਕਰਾਂਗੇ, ਜੇ ਸਰੀਰ ਰੋਗੀ ਹੋਵੇ ਰੱਬ ਦੀ ਗੱਲ ਕਿੱਥੋਂ ਕਰ ਲਾਂਗੇ, ਰੱਬ ਦੀ ਗੱਲ ਤਾਂ ਹੀ ਕਰਾਂਗੇ ਨਾ ਜੇ ਸਰੀਰ ਅਰੋਗ ਹੋਏਗਾ। ਹੁਣ ਇਹ ਵੀ ਨਹੀਂ ਵੀ ਮੈਂ ਸਫ਼ਰ ਤੈਅ ਕਰਨਾ ਅਤੇ ਇਹਨੂੰ ਗਲ ਤੱਕ ਭਰ ਕੇ ਰੱਖਾਂ ਵੀ ਹੋਰ ਜੇ ਕੱਢਿਆ ਇੱਕ ਅੱਧਾ ਪ੍ਰਸ਼ਾਦਾ ਪੈਂਦਾ ਤਾਂ ਮੈਂ ਪਾ ਹੀ ਲਵਾਂ, ਨਹੀਂ, ਲਿਮਿਟ ਹੈ, ਜ਼ਰੂਰਤ ਜਿੰਨੀ ਕੁ ਹੈ ਇਸ ਕਾਇਆ ਨੂੰ ਓਨਾ ਕੁ ਭੋਜਨ। ਫਿਰ ਨਾਲ ਇਹ ਵੀ ਖਿਆਲ ਰੱਖਣਾ ਵੀ ਜਿਹੜਾ ਭੋਜਨ ਦੇਣਾ ਉਹ ਚੰਗਾ ਹੋਵੇ, ਉਹ ਤੰਦਰੁਸਤ ਹੋਵੇ, ਇਹ ਨਹੀਂ ਵੀ ਅਸੀਂ ਇਹਨੂੰ ਖਵਾ ਖਵਾਈ ਬਿਮਾਰ ਕਰ ਛੱਡੀਏ ਵੀ ਖਾਧੀ ਚੱਲ ਅਤੇ ਬਿਮਾਰ ਹੋ ਯਾਰ, ਨਹੀਂ, ਭੋਜਨ ਚੰਗਾ ਹੋਵੇ, ਲਿਮਿਟ ਵਿੱਚ ਹੋਵੇ, ਤਾਂ ਜੋ ਮੈਂ ਇਸ ਦੇਹੀ ਰੂਪ ਘੋੜੀ ਦੇ ਨਾਲ ਜਿਹੜਾ ਸਫ਼ਰ ਤੈਅ ਕਰਨਾ ਉਹਨੂੰ ਆਸਾਨੀ ਨਾਲ ਤੈਅ ਕਰ ਸਕਾਂ, ਫਿਰ ਇਹਦਾ ਲਾਭ ਹੈ। ਇਹਨੂੰ ਕਿਸੇ ਪਾਸੇ ਤੋਂ ਵੀ ਵੇਖ ਲਓ, ਜੇ ਇਹਦਾ ਚੰਗਾ ਖਿਆਲ ਨਹੀਂ ਰੱਖਾਂਗੇ ਜਾਂ ਇਹਨੂੰ ਬਸ ਖਿਆਲ ਰੱਖਣ ਵੀ ਲੇਪਾ ਪੋਚੀ ਵੀ ਕਰੀ ਚੱਲੋ, ਖਾਣ ਨੂੰ ਵੀ ਦੇਈ ਚੱਲੋ, ਆਰਾਮ ਵੀ ਦੇਈ ਚੱਲੋ ਇਹਨੂੰ, ਅਤੇ ਸਫ਼ਰ ਇਹਦੇ ਤੈਅ ਹੀ ਨਾ ਕਰੋ ਤਾਂ ਵੀ ਕੋਈ ਫਾਇਦਾ ਨਹੀਂ, ਸਾਰਾ ਖਿਆਲ ਰੱਖਣਾ ਪਏਗਾ। ਇਸ ਲਈ ਮਾਲਕ ਨੇ ਜਿਹੜਾ ਇਹਦਾ ਜ਼ਿਕਰ ਕੀਤਾ ਨਾ ਉਹ ਤੇਜਣ ਰੂਪ 'ਚ, ਕਿਉਂਕਿ ਘੋੜਾ ਇੱਕ ਐਸਾ ਸਾਧਨ ਹੈ ਜਿਹਦੇ ਉੱਤੇ ਬੜਾ ਲੰਮੇਰਾ ਸਫ਼ਰ ਤੈਅ ਕੀਤਾ ਜਾ ਸਕਦਾ, ਜੇ ਉਹਨੂੰ ਸੋਹਣੇ ਢੰਗ ਦੇ ਨਾਲ ਪਾਲਿਆ ਅਤੇ ਸੰਭਾਲਿਆ ਹੋਵੇ, ਫਿਰ ਜਿੰਨਾ ਮਰਜ਼ੀ ਲੰਬਾ ਸਫ਼ਰ ਤੈਅ ਕਰ ਲਓ। ਇਸ ਲਈ ਗੁਰੂ ਸਾਹਿਬ ਨੇ ਦੇਹੀ ਨੂੰ ਤੇਜਣ ਕਿਹਾ ਵੀ ਇਹਦੇ ਨਾਲ ਤੂੰ ਸਫ਼ਰ ਬਹੁਤ ਲੰਮਾ ਤੈਅ ਕਰਨਾ, ਬੜਾ ਲੰਮਾ ਸਫ਼ਰ ਤੈਅ ਕਰਨਾ, ਪਰ ਤੈਅ ਤਾਂ ਕਰ ਸਕੇਗਾ ਜੇ ਇਹਨੂੰ ਚੰਗੀ ਤਰ੍ਹਾਂ ਸੰਭਾਲੇਗਾ, ਇਹਦਾ ਖਿਆਲ ਰੱਖੇਗਾ। ਖਿਆਲ ਰੱਖ, ਖਿਆਲ ਰੱਖਣ ਦੇ ਨਾਲ ਨਾਲ ਫਿਰ ਭਾਈ ਇਹਦੇ ਉੱਤੇ ਸਫ਼ਰ ਤੈਅ ਵੀ ਕਰਿਆ ਕਰ, ਨਾਲ ਨਾਲ ਇਹਨੂੰ ਜਾਂਚ ਸਿਖਾ ਵੀ ਆਪਾਂ ਭਾਈ ਤੇਰੇ 'ਤੇ ਸਫ਼ਰ ਤੈਅ ਕਰਨਾ, ਕਿਉਂਕਿ ਜੇ ਇਹਨੂੰ ਆਦਤ ਨਾ ਪਾਈ ਜਾਏ ਨਾ, ਘੋੜੇ ਉੱਤੇ ਅਸਵਾਰੀ ਦੀ ਆਦਤ ਨਾ ਪਾਈ ਹੋਵੇ, ਤਾਂ ਫਿਰ ਇੱਕ ਦਿਨ ਘੋੜਾ ਜਿਹੜਾ ਉਹ ਅਸਵਾਰੀ ਤੋਂ ਜਵਾਬ ਦੇ ਜਾਂਦਾ ਵੀ ਭਾਈ ਹੁਣ ਮੈਂ ਤੁਹਾਨੂੰ ਉੱਤੇ ਅਸਵਾਰ ਨਹੀਂ ਹੋਣ ਦੇਣਾ, ਮੈਂ ਤੁਹਾਨੂੰ ਪੈਂਡਾ ਤੈਅ ਨਹੀਂ ਕਰਨ ਦੇਣਾ। ਬਕਾਇਦਾ ਜਿਨ੍ਹਾਂ ਨੇ ਘੋੜਿਆਂ ਨੂੰ ਸੰਭਾਲਿਆ ਪਾਲਿਆ, ਤੁਸੀਂ ਵੇਖੋ ਜੇ ਉਹਨਾਂ ਦੀ ਪਾਲ ਸੰਭਾਲ ਕਰ ਰਹੇ, ਉਹਨਾਂ ਦੇ ਇਸ਼ਨਾਨ ਪਾਣ ਦਾ ਖਿਆਲ ਰੱਖਣਾ, ਸਾਫ਼ ਸਫਾਈ ਦਾ, ਦਾਣੇ ਪੱਕੇ ਦਾ ਖਿਆਲ, ਉਹਦੇ ਉੱਤੇ ਉਹ ਬਕਾਇਦਾ ਭਾਵੇਂ ਥੋੜ੍ਹਾ ਸਫ਼ਰ ਤੈਅ ਕਰਨ
ਉਹਦੇ ਉੱਤੇ ਅਸਵਾਰ ਹੋ ਕੇ ਉਹ ਅਸਵਾਰੀ ਕਰਦੇ ਨੇ ਤਾਂ ਜੋ ਜਾਨਵਰ ਨੂੰ ਆਦਤ ਬਣੀ ਰਵੇ ਅਸਵਾਰੀ ਦੀ। ਅਤੇ ਸਾਡੇ ਸਰੀਰ ਜਿਹੜੇ ਨੇ ਨਾ, ਕਾਇਆ ਜਿਹੜੀ ਹੈ, ਅਸੀਂ ਇਹਨਾਂ ਨੂੰ ਖਵਾਈ ਜਾਂਦੇ, ਪਾਲੀ ਜਾਂਦੇ, ਸੰਭਾਲੀ ਜਾਂਦੇ ਹਾਂ, ਪਰ ਇਹਨਾਂ 'ਤੇ ਜੇ ਅਸੀਂ ਸਫ਼ਰ ਨਹੀਂ ਨਾ ਤੈਅ ਕਰਾਂਗੇ, ਇਹਨਾਂ ਨੂੰ ਆਦਤ ਨਹੀਂ ਪਾਵਾਂਗੇ, ਅਤੇ ਇੱਕ ਦਿਨ ਐਸਾ ਆ ਜਾਣਾ ਜਿੱਦਣ ਇਹਨਾਂ ਨੇ ਜਵਾਬ ਦੇ ਦੇਣਾ ਵੀ ਹੁਣ ਅਸੀਂ ਸਫ਼ਰ ਨਹੀਂ ਤੈਅ ਕਰਨਾ ਭਾਈ, ਤੂੰ ਤਾਂ ਸਾਨੂੰ ਪਾਲਿਆ ਅਤੇ ਸੰਭਾਲਿਆ ਹੀ ਹੈ, ਹਾਂ ਸਾਡੀ ਦਿੱਖ ਬਹੁਤ ਸੋਹਣੀ ਹੈ, ਵੇਖਣ ਵਾਲਾ ਸਾਡੇ ਵੱਲ ਮੋਹਿਆ ਜਾਏਗਾ, ਪਰ ਜੇ ਅਸਵਾਰੀ ਦੀ ਗੱਲ ਕਰਾਂਗੇ ਤਾਂ ਫਿਰ ਅਸੀਂ ਅਸਵਾਰੀ ਕਿਸੇ ਨੂੰ ਨਹੀਂ ਕਰਨ ਦੇਣੀ। ਜਿਵੇਂ ਬਾਬਾ ਕਬੀਰ ਸਾਹਿਬ ਜੀ ਨੇ ਜਦੋਂ ਜ਼ਿਕਰ ਕੀਤਾ, ਉਹਨਾਂ ਨੇ ਆਖਿਆ ਨਾ ਵੀ ਭਾਈ ਮੈਂ ਇਸ ਕਾਇਆ ਰੂਪੀ ਜਿਹੜੀ ਘੋੜੀ ਹੈ ਇਹਦੇ ਉੱਤੇ ਮੈਂ ਕਾਠੀ ਪਾਈ ਹੈ, ਅਤੇ ਕਾਠੀ ਪਾ ਕੇ ਮੈਂ ਇਹਦੇ ਉੱਤੇ ਅਸਵਾਰੀ ਕਰ ਰਿਹਾ, ਅਤੇ ਬਕਾਇਦਾ ਉਹਨਾਂ ਇਹ ਕਿਹਾ ਭਾਈ ਚੁੱਪ ਕਰਕੇ ਤੁਰੀ ਚੱਲ, ਜੇ ਮੈਂ ਤੇਰੀ ਸੰਭਾਲ ਕਰ ਰਿਹਾ ਅਤੇ ਮੈਂ ਤੇਰੇ ਉੱਤੇ ਅਸਵਾਰੀ ਕਰਨੀ ਵੀ ਜਾਣਦਾ, ਜੇ ਤੂੰ ਹਿਚਕਿਚਾਏਂਗੀ, ਮੈਨੂੰ ਸਫ਼ਰ ਤੈਅ ਕਰਨ ਤੋਂ ਵਰਜੇਂਗੀ ਜਾਂ ਮੈਨੂੰ ਉੱਪਰ ਅਸਵਾਰੀ ਕਰਨ ਤੋਂ ਵਰਜੇਂਗੀ, ਫਿਰ ਹਿਚੈ ਤਾਂ ਪ੍ਰੇਮ ਕੇ ਚਾਬੁਕ ਮਾਰੋ, ਮੈਂ ਤੈਨੂੰ ਫਿਰ ਪ੍ਰੇਮ ਦੇ ਚਾਬੁਕ ਵੀ ਮਾਰਾਂਗਾ, ਤੈਨੂੰ ਆਪਣੇ ਵੱਸ ਵਿੱਚ ਕਰਨ ਵਾ, ਚੱਲ ਰੇ ਬੈਕੁੰਠ ਤੁਝੈ ਲੇ ਤਾਰੋਂ, ਮੈਂ ਤੈਨੂੰ ਤਾਰਾਂ, ਤੇਰਾ ਪਾਰ ਉਤਾਰਾ ਕਰਾਂ। ਬਾਬਾ ਕਬੀਰ ਸਾਹਿਬ, ਹਿਚੈ ਤਾਂ ਪ੍ਰੇਮ ਕੇ ਚਾਬੁਕ ਮਾਰੋਂ, ਜੇ ਤੂੰ ਹਿਚਕਿਚਾਵੇਂਗੀ ਭਾਵ ਮੈਨੂੰ ਅਸਵਾਰੀ ਕਰਨ ਤੋਂ ਵਰਜੇਂਗੀ, ਫਿਰ ਮੈਂ ਪ੍ਰੇਮ ਦੇ ਚਾਬੁਕ ਮਾਰ ਕੇ ਤੈਨੂੰ ਆਪਣੇ ਵੱਸ ਵਿੱਚ ਕਰਨ ਦਾ ਯਤਨ ਵੀ ਕਰਾਂਗਾ। ਇਸੇ ਤਰ੍ਹਾਂ ਦੇ ਤੇਜਣ ਜੀ ਰਾਮ ਉਪਾਈਆ ਰਾਮ, ਅਕਾਲ ਪੁਰਖ ਨੇ ਪੈਦਾ ਕੀਤੀ ਹੈ ਇਹ ਦੇਹੀ, ਧਨ ਮਾਨਸ ਜਨਮ ਮਨੁੱਖਾ ਜਨਮ ਧਨ ਹੈ, ਪੁੰਨ ਪਾਈਆ ਰਾਮ ਪੁੰਨਾਂ ਦੇ ਨਾਲ, ਭਾਵ ਚੰਗੇ ਕਰਮਾਂ ਦੇ ਨਾਲ, ਚੰਗੇ ਭਾਗਾਂ ਦੇ ਨਾਲ ਇਹ ਸਰੀਰ ਅਤੇ ਇਹ ਜਨਮ ਦੋਵੇਂ ਪ੍ਰਾਪਤ

ਫਿਰ ਜੀ ਸਤਿਗੁਰੂ ਅਗਲੀਆਂ ਪੰਗਤੀਆਂ 'ਚ ਜ਼ਿਕਰ ਕਰਦੇ, ਕਹਿੰਦੇ ਮਾਨਸ ਜਨਮ ਵੱਡ ਪੁੰਨੇ ਪਾਇਆ, ਵੱਡੇ ਭਾਗਾਂ ਨਾਲ ਪਾਇਆ। ਦੇਹ ਸੋ ਕੰਚਨ ਚੰਗੜੀ ਆ, ਇਹ ਦੇਹੀ ਸੋਨੇ ਵਰਗੀ ਹੈ ਔਰ ਬਹੁਤ ਚੰਗੀ ਹੈ, ਬਹੁਤ ਚੰਗੀ ਹੈ। ਸਰੀਰ ਜਿਹਦਾ ਨਿਰੋਲ ਹੋਵੇ ਨਾ, ਨਿਰੋਲ ਬਿਲਕੁਲ ਨਿਰੋਗ, ਉਹ ਕਹਿੰਦਾ ਵੀ ਸਰੀਰ ਸੋਨੇ ਵਰਗਾ। ਆਮ ਸ਼ਬਦ ਵਰਤਿਆ ਜਾਂਦਾ ਵੀ ਇਹਦੀ ਦੇਹੀ ਤਾਂ ਸੋਨੇ ਵਰਗੀ ਪਈ ਹੈ, ਤੰਦਰੁਸਤ ਹੈ, ਚੰਗੀ ਹੈ, ਨਿਰੋਗ ਹੈ। ਜੇ ਅਸੀਂ ਸੰਭਾਲ ਕਰੀਏ ਤਾਂ ਦੇਹੀ ਵਾਕਈ ਸੋਨੇ ਪਾਵੇ, ਇਹ ਨਾ ਸੰਭਾਲੀਏ ਭਾਵੇਂ ਅਸੀਂ ਕੂੜੇ ਰੱਖੀਏ। ਹੁਣ ਗਾਤਾ ਰੱਖੋ, ਇਹ ਵਧਨੇ ਜੀ ਘੋੜੀ ਵਿੱਚ ਗੁਰੂ ਸਾਹਿਬ ਨੇ ਇਸ ਨੂੰ ਦਈ ਜ਼ਿਕਰ ਕੀਤਾ। ਖੁਰਾਕ ਚੰਗੀ ਹੋਣੀ ਚਾਹੀਦੀ ਹੈ, ਇਹ ਤਾਂ ਨਹੀਂ ਵੀ ਜੋ ਦਿਸੇ ਚੁੱਕੇ ਉਹਦੇ ਥੱਕੇ ਨਾ, ਉਹਦੇ ਬਲ ਬਹੁਤ ਹੋਵੇ, ਉਹਦੇ ਹੋਵੇ, ਉਹਦੇ ਲਈ ਕੀ ਕਰਾਂਗੇ। ਅੱਖ ਵੱਲ ਜਦੋਂ ਅਸੀਂ, ਗੁਰੂ ਸਾਹਿਬ ਕਹਿੰਦੇ ਘੋੜੀ ਹੈ, ਇਹਨੂੰ ਅਸੀਂ ਛਕਣ ਵਾਸਤੇ ਕੀ ਦੇ ਰਹੇ ਹਾਂ। ਤੇ ਇਹੀ ਸੀ ਜਿਵੇਂ ਉਸ ਜਾਨਵਰ ਨੂੰ ਜਿਹਦੇ ਉੱਤੇ ਕਰਨਾ, ਉਹਨੂੰ ਚੰਗੀ ਖੁਰਾਕ ਜਿਹਦੇ ਉੱਤੇ ਅਸੀਂ ਸਫ਼ਰ ਤੈਅ ਕਰਨਾ, ਅਸੀਂ ਬਕਾਇਦਾ ਉਹ ਦਿਓ ਸਭ ਤੋਂ ਚੰਗਾ ਹੋਵੇ, ਫਿਰ ਅਸੀਂ ਉਹਦੀ ਵਰਤੋਂ ਕਰਦੇ। ਤਰ੍ਹਾਂ ਜਦੋਂ ਸਲਾਵੇ ਫਿਰ ਇਸ ਪਾਸਿਓਂ ਅਵੇਸਲੇ ਕਿਉਂ ਜੀ, ਇਹ ਥੋੜ੍ਹੀ ਵੀ ਜੋ ਆ ਗਿਆ ਉਹ ਖਾਧੀ ਚੱਲੋ, ਜੋ ਆ ਗਿਆ ਉਹ ਇਹਦੇ ਅੰਦਰ ਸੁੱਟੀ ਚੱਲੋ, ਅਸੀਂ ਗੰਦਗੀ ਸੁੱਟੀ ਵੀ ਜਾਂਦੇ ਹਾਂ ਨਾ, ਜੋ ਅਸੀਂ ਤੁਰੇ ਜਾਂਦੇ ਨੇ। ਮਾਲਕ ਪਾਤਸ਼ਾਹ ਨੇ ਇਸੇ ਕਰਕੇ ਬਾਬਾ ਹੋਰ

ਖਾਣਾ ਖੁਸ਼ੀ ਖੁਆਰ, ਦਿੱਤ ਖਾਧੇ ਤਨ ਪੀੜੀ ਹੈ, ਮਨ ਮੈਂ ਚੱਲੇ ਵਿਕਾਰ। ਉਹ ਖਾਣਾ ਵੀ ਤੇਰਾ ਵਿਅਰਥ ਹੈ, ਜਿਹਨੂੰ ਖਾਣ ਦੇ ਨਾਲ ਤੇਰਾ ਤਨ ਦੁਖੀ ਹੋ ਜਾਏ ਅਤੇ ਤੇਰੇ ਮਨ ਦੇ ਵਿੱਚ ਵਿਕਾਰ ਚੱਲਣ ਲੱਗ ਜਾਣ। ਆਪਣੇ ਸਰੀਰ ਨੂੰ ਭੋਜਨ ਦਿਓ ਚੰਗਾ ਅਤੇ ਸਾਦਾ, ਸਾਦਾ ਭੋਜਨ ਦਿਓ। ਤੁਸੀਂ ਵੇਖ ਲਓ ਜਦੋਂ ਸਰੀਰ ਨੂੰ ਰੋਗ ਲੱਗਦੇ ਨੇ ਫਿਰ ਡਾਕਟਰ ਹੱਥ ਖੜ੍ਹੇ ਕਰ ਦਿੰਦੇ ਨਾ ਵੀ ਭਾਈ ਜੇ ਚੰਗਾ ਭੋਜਨ ਸਾਦਾ, ਜਿੰਨਾ ਸਾਦਾ ਭੋਜਨ ਖਾਓਗੇ ਉਨੇ ਤੰਦਰੁਸਤ ਰਹੋਗੇ। ਅਤੇ ਜੇ ਅਸੀਂ ਉਲਝੇ ਫਿਰੀਏ ਜੰਕ ਫੂਡ ਦੇ ਵਿੱਚ ਹੀ, ਅਸੀਂ ਉਲਝੇ ਫਿਰੀਏ ਮਸਾਲਿਆਂ ਦੇ ਵਿੱਚ ਹੀ ਵੀ ਆਹ ਵੀ ਪਾ ਲਿਓ ਆਹ ਵੀ ਪਾ ਲਿਓ, ਅਤੇ ਫਿਰ ਸਰੀਰ ਨੇ ਵੀ ਤਾਂ ਉਨਾ ਕੀ ਸਾਥ ਦੇਣਾ ਜੀ, ਸਾਧਨ ਵੀ ਤਾਂ ਉਨਾ ਕੀ ਸਾਥ ਦਏਗਾ ਜਿੰਨਾ ਕੁ ਅਸੀਂ ਸੰਭਾਲ। ਖਵਾਉਣਾ ਹੀ ਸੰਭਾਲ ਨਹੀਂ ਹੁੰਦੀ, ਸਾਫ ਖਵਾਉਣਾ ਸੰਭਾਲ ਹੈ। ਖਾਣਾ ਖਵਾਉਣਾ ਨਹੀਂ ਹੈ, ਸਾਫ ਖਵਾਉਣਾ ਸੰਭਾਲ ਹੈ। ਕਦੇ ਵੀ ਗੰਦਗੀ ਭੋਜਨ ਦੇਣਾ ਉਦੋਂ ਚੰਗਾ, ਆਪਣੀ ਕਾਇਆ ਰੂਪੀ ਭੋਜਨ ਦੇਣਾ ਉਦੋਂ ਚੰਗਿਓ ਤਾਂ ਸੰਭਾਲ ਚੰਗੀ ਕਰ ਸਕੀਏ। ਸਾਹਿਬ ਕਹਿੰਦੇ ਭਾਈ ਮਾਨਸ ਜਨਮ ਵਡਾਇਆ ਦੇਹ ਸੋ ਕੜੀਆ, ਇਹ ਦੇਹੀ ਕੰਚਨ ਵਰਗੀ ਹੈ, ਚੰਗੀ ਹੈ, ਸੋਹਣੀ ਹੈ ਔਰ ਅਮੋ। ਗੁਰਮੁਖ ਰੰਗ ਚਲੂਲਾ ਪਾਵੇ ਗੁਰੂ ਦੇ ਰਾਹੀਂ, ਇਸ ਨਾ ਰੰਗ ਚਲੂਲਾ ਗੂੜੇ ਜਿਹੜਾ ਰੰਗ, ਉਹ ਗੂੜਾ ਰੰਗ ਕਹਿ ਲਓ ਉਹ ਪ੍ਰਾਪਤ ਹਰ ਹਰ

ਇਹ ਦੇਹ ਸੋ ਬਾਂਕੀ, ਬਾਂਕੀ ਸੋਹਣੇ ਲਈ ਸ਼ਬਦ ਵਰ, ਬਾਂਕਾ ਸ਼ਬਦ, ਬਾਂਕਾ ਮਤਲਬ ਸੋਹਣਾ, ਸੁੰਦਰ। ਦੇਹੀ ਵਾਸਤੇ ਜਦੋਂ ਸ਼ਬਦ ਵਰਤਿਆ ਤੇ ਬਾਂਕੀ ਸੋਹਣੀ ਸੁੰਦਰ। ਇਹ ਦੇਹ ਸੋ ਬਾਂਕੀ, ਅਕਾਲ ਪੁਰਖ ਨੇ ਜਿੰਨੀ ਵੀ ਕੁਦਰਤ ਬਣਾਈ ਹੈ ਬਹੁਤ ਸੋਹਣੀ ਹੈ। ਸਰੀਰ ਉਸੇ ਦੀ ਬਣਾਈ ਹੋਈ ਕੁਦਰਤ ਦਾ ਹਿੱਸਾ ਹੈ ਔਰ ਬਹੁਤ ਸੋਹਣਾ ਹੈ, ਇਹ ਕਦੇ ਮਾੜਾ ਨਹੀਂ ਹੋ ਸਕਦਾ। ਇਹ ਸਾਡੇ ਸੋਹਣਿਆਂ ਬਣਾਇਆ ਸੋਹਣਾ ਨਹੀਂ ਬਣਨਾ, ਇਹ ਰੱਬ ਵੱਲੋਂ ਹੀ ਸੋਹਣਾ ਬਣਾਇਆ ਹੋਇਆ, ਸਾਡੇ ਬਣਾਇਆ ਨਹੀਂ। ਔਰ ਇਕੱਲਾ ਮਨੁੱਖ ਹੀ ਹੈ ਜਿਹੜਾ ਆਪਣੇ ਸਰੀਰ ਨੂੰ ਸੋਹਣਾ ਬਣਾਉਣਾ ਚਾਹੁੰਦਾ, ਕੋਈ ਜਾਨਵਰ ਹਾਂ, ਜਿਹੜਾ ਜਾਨਵਰ ਮਨੁੱਖ ਕੋਲ ਆ ਗਿਆ, ਜਾਨਵਰ ਨੂੰ ਵੀ ਮਨੁੱਖ ਨੇ ਆਪਣੀ ਮਰਜ਼ੀ ਨਾਲ ਸੋਹਣਾ ਬਣਾਉਣਾ ਦੀ ਕੋਸ਼ਿਸ਼ ਕਰ ਲਈ ਵੀ ਸ਼ਾਇਦ ਮੈਂ ਇੱਦਾਂ ਵਾਲਾ ਸੋਹਣਾ ਬਣਾ ਲਵਾਂ। ਜਦਕਿ ਜੋ ਸਰੂਪ ਪਰਮੇਸ਼ਵਰ ਵੱਲੋਂ ਦਿੱਤਾ ਗਿਆ ਉਹਦੇ ਵਰਗਾ ਸੁਹੱਪਣ ਕੋਈ ਵੀ ਨਹੀਂ, ਕੋਈ ਸੁਹੱਪਣ। ਹੁਣ ਮੰਨ ਲਓ ਜਿਹੜੇ ਜਾਨਵਰ ਮਨੁੱਖ ਨੇ ਪਾਲੇ, ਉਹਨਾਂ ਜਾਨਵਰਾਂ ਨੂੰ ਵੀ ਆਪਣੀ ਮਰਜ਼ੀ ਨਾਲ ਰੱਖਣ ਲੱਗ ਗਿਆ ਨਾ, ਕਦੇ ਕਿਸੇ ਤਰ੍ਹਾਂ ਦਾ ਰੰਗ ਲਾ ਲਿਆ, ਕਦੇ ਕਿਸੇ ਤਰੀਕੇ ਨਾਲ, ਕਦੇ ਕਿਸੇ ਤਰੀਕੇ ਨਾਲ, ਹੈ ਨਾ, ਕਹਿੰਦਾ ਵੀ ਇੱਦਾਂ ਬਾਈ ਸੋਹਣਾ ਲੱਗਦਾ। ਅਤੇ ਜਿਹੜੇ ਜਾਨਵਰ ਮਨੁੱਖ ਨਹੀਂ ਰੱਖ ਸਕਿਆ ਜਾਂ ਰੱਖਣ ਇਹਦੇ ਕੋਲ ਸਮਰੱਥਾ ਹੈ ਨਹੀਂ ਸੀ ਰੱਖਣ ਦੀ, ਅਤੇ ਤੁਸੀਂ ਵੇਖੋ ਉਹਨਾਂ ਦਾ ਸੁਹੱਪਣ ਵੇਖੋ, ਅਤੇ ਇੱਕ ਉਹ ਜਾਨਵਰ ਵੇਖੋ ਜਿਹਨੂੰ ਮਨੁੱਖ ਨੇ ਰੱਖਿਆ, ਉਹਦਾ ਸੁਹੱਪਣ ਵੇਖ ਲਓ। ਜਿਹੜਾ ਕੁਦਰਤੀ ਤੌਰ ਉੱਤੇ ਹੈ ਉਹ ਵਧੀਕ ਸੋਹਣਾ ਹੋਏਗਾ ਮਨੁੱਖ ਵੱਲੋਂ ਸੁਹੱਪਣ ਬਣਾਏ ਨਾਲੋਂ। ਅਤੇ ਜੇ ਹੁਣ ਜਿਵੇਂ ਮਨੁੱਖ ਨੇ ਜਾਨਵਰ ਘਰ 'ਚ ਪਾਲਤੂ ਇੱਕ ਕੂਕਰ ਰੱਖ ਲਿਆ ਜਾਂ ਕੋਈ ਪੰਛੀ ਰੱਖ ਲਿਆ, ਉਹਨੂੰ ਵੀ ਆਪਣੀ ਮਰਜ਼ੀ ਨਾਲ ਰੰਗੀ ਫਿਰਦਾ, ਸ਼ੇਰ ਇਹਨੇ ਰੱਖਿਆ ਨਹੀਂ, ਇਹਦੇ ਵੱਸ ਦੀ ਗੱਲ ਨਹੀਂ ਸੀ, ਹੁਣ ਉਹ ਕੁਦਰਤੀ ਤੌਰ 'ਤੇ ਹੀ ਹੈ, ਉਹਨੂੰ ਰੰਗ ਲਾ ਸਕਦਾ ਕੋਈ, ਜਾਂ ਉਹਨੂੰ ਜਾ ਕੇ ਉਹਦੇ ਕੇਸ ਮੁੰਨ ਸਕਦਾ ਵੀ ਮੈਂ ਇੱਥੇ ਸ਼ੇਰ ਮੁੰਨਣ ਆਇਆ ਭਾਈ? ਨਹੀਂ, ਉਹ ਜਿੱਦਾਂ ਦਾ ਹੈ ਉਹ ਉੱਦਾਂ ਦਾ ਹੀ ਸੋਹਣਾ ਲੱਗਦਾ। ਅਤੇ ਜੇ ਹੁਣ ਆਪਾਂ ਕਹੀਏ ਵੀ ਸ਼ੇਰ 'ਤੇ ਜਾ ਕੇ ਕੇਸ ਕਤਲ ਕਰ ਦਈਏ ਅਤੇ ਉਹ ਬਿਲਕੁਲ ਰੋਡਾ ਜਿਹਾ ਕਰ, ਉਹ ਕਿੱਦਾਂ ਦਾ ਲੱਗੇਗਾ? ਉਹਦਾ ਸੁਹੱਪਣ ਕਿੱਥੇ ਜਾਏਗਾ? ਉਹਦਾ ਪ੍ਰਭਾਵ ਹੀ ਉਹਦੇ ਕੇਸਾਂ ਕਰਕੇ ਹੈ, ਸੋਹਣਾ ਲੱਗਦਾ ਉਹ। ਹੁਣ ਜੇ ਆਪਾਂ ਮਨੁੱਖ ਦੇ ਰੱਖੇ ਜਾਨਵਰਾਂ ਦੇ, ਇਹਨਾਂ ਜਾਨਵਰ ਵੀ ਆਪਣੀ ਬੰਦੇ ਨੇ ਆਪਣੇ ਆਪ ਉੱਤੇ ਤੇ ਮਰਜ਼ੀ ਚਲਾਈ ਹੈ। ਹੁਣ ਵੇਖੋ ਨਾ ਅੱਜ ਦਾ ਸਮਾਂ, ਮਨੁੱਖ ਜੀ ਆਪਦੇ ਕੇਸ ਵੀ ਰੰਗੀ ਫਿਰਦਾ। ਤੁਸੀਂ ਵੇਖੋ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਆਪਦੇ ਕੇਸ ਜਾਣ ਜਾਣ ਕੇ ਚਿੱਟੇ ਰੰਗ ਦੇ ਕਰਾਉਣ, ਜਦੋਂ ਚਿੱਟੇ ਆ ਜਾਂਦੇ ਉਦੋਂ ਕਾਲੇ ਕਰਨ ਲੱਗ ਜਾਂਦੇ। ਕਿੱਡੀ ਹੈਰਾਨੀ ਦੀ ਗੱਲ ਹੈ ਨਾ, ਕਾਲੇ ਹੈਨ ਅਤੇ ਉਹ ਚਿੱਟੇ ਕਰਾਉਣ ਲੱਗੀ ਹੋਈ, ਅਤੇ ਜਿਨ੍ਹਾਂ ਦੇ ਚਿੱਟੇ ਆਏ ਹੋਏ ਉਹ ਕਾਲੇ ਕਰਨ ਲੱਗੇ ਹੋਏ, ਉਹ ਕਹਿੰਦੇ ਸਾਡੇ ਕਾਲੇ ਦਿਸਣੇ ਚਾਹੀਦੇ, ਕਹਿੰਦੇ ਅਸੀਂ ਚਿੱਟੇ ਵਿਖਾਉਣੇ। ਮਤਲਬ ਉਹ ਆਪਣੇ ਆਪ ਨੂੰ ਇਹਦੇ ਵਿੱਚ ਹੀ ਸੁਹੱਪਣ ਸਮਝੀ ਜਾਂਦੇ ਨੇ। ਅਕਾਲ ਪੁਰਖ ਪਰਮੇਸ਼ਵਰ ਵੱਲੋਂ ਦਿੱਤੀ ਸੁੰਦਰਤਾ ਨਾਲੋਂ ਵਧੀਕ ਸੁੰਦਰਤਾ ਕੋਈ ਨਹੀਂ ਹੈ। ਜੋ ਸੁਹੱਪਣ ਉਹ ਬਖਸ਼ ਦਿੰਦਾ ਉਹਦੇ ਵਰਗਾ ਸੁਹੱਪਣ ਕੋਈ ਦੂਜਾ ਨਹੀਂ। ਸਾਹਿਬ ਕਹਿੰਦੇ ਇਹ ਦੇਹ ਸੋ ਬਾਂਕੀ, ਕਿਉਂਕਿ ਰੱਬ ਨੇ ਪੈਦਾ ਕੀਤੀ ਹੈ ਔਰ ਸੋਹਣੀ ਹੈ ਕਾਇਆ, ਮਨੁੱਖ ਦੇ ਬਣਾਇਆ ਸੋਹਣੀ ਨਹੀਂ ਬਣਨਾ ਇਹਨੇ, ਰੱਬ ਨੇ ਸੋਹਣੀ ਬਣਾ, ਮਨੁੱਖ ਵਿਗਾੜ ਸਕਦਾ ਸੋਹਣੀ ਨਹੀਂ ਬਣਾ ਸਕਦਾ, ਮਨੁੱਖ ਵਿਗਾੜ ਸਕਦਾ। ਤੁਸੀਂ ਵੇਖੋ ਕਈ ਵਾਰੀ ਇਹ ਪ੍ਰੋਡਕਟ ਵਰਤੀ ਜਾਂਦਾ, ਯੂਜ਼ ਕਰੀ ਜਾਂਦਾ, ਇੱਕ ਦਿਨ ਜਵਾਬ ਦੇ ਜਾਂਦਾ ਸਰੀਰ, ਫਿਰ ਬੰਦਾ ਕਹਿੰਦਾ ਵੀ ਨਹੀਂ ਭਾਈ ਉਹੀ ਚੰਗਾ ਸੀ ਜੋ ਨੈਚੁਰਲੀ ਸੀ, ਇਹਨਾਂ ਨਾਲ ਤਾਂ ਮੈਂ ਨਾਸ ਹੀ ਮਾਰਿਆ। ਆਪਣੀ ਜ਼ੁਬਾਨੀ ਹੈ ਇਹਦੀ, ਭਾਵੇਂ ਉਹ ਫੇਸ ਉੱਤੇ ਲਾਉਣ ਵਾਲੇ ਹੋਣ, ਭਾਵੇਂ ਸਰੀਰ ਉੱਤੇ ਵਰਤਣ ਵਾਲੇ ਹੋਣ, ਪ੍ਰੋਡਕਟ ਵਰਤੀ ਜਾਂਦਾ, ਪਰ ਜਿਸ ਦਿਨ ਉਹ ਪ੍ਰੋਡਕਟ ਕਿਸੇ ਰੂਪ ਵਿੱਚ ਵੀ ਰਿਐਕਸ਼ਨ ਕਰਦੇ ਨੇ, ਫਿਰ ਇਹਦੀ ਦੇਹੀ ਦਾ ਸੁਹੱਪਣ ਸਾਰਾ ਖਤਮ ਹੋ ਜਾਂਦਾ। ਜਦੋਂ ਸੁਹੱਪਣ ਖਤਮ ਹੋ ਜਾਂਦਾ ਫਿਰ ਦਵਾਈਆਂ ਵਾਲੇ ਪਾਸੇ ਤੁਰ ਪੈਂਦਾ ਵੀ ਮੇਰਾ ਹੁਣ ਉਸੇ ਤਰ੍ਹਾਂ ਦਾ ਸਰੂਪ ਵਾਪਸ ਆ ਜਾਏ ਜਿੱਦਾਂ ਦਾ ਸਰੂਪ ਪਹਿਲਾਂ ਰੱਬ ਨੇ ਦਿੱਤਾ ਸੀ। ਅਖੀਰ ਉੱਥੇ ਹੀ ਆ ਕੇ ਖੜਦਾ ਵੀ ਮੈਂ ਨੈਚੁਰਲੀ ਬਿਊਟੀ ਚਾਹੁੰਦਾ ਹਾਂ, ਮੈਨੂੰ ਉਹ ਸੁੰਦਰਤਾ ਚਾਹੀਦੀ ਜਿਹੜੀ ਕੁਦਰਤੀ ਹੈ। ਮਤਲਬ ਕੁਦਰਤੀ ਸੁੰਦਰਤਾ ਦੀ ਬਰਾਬਰੀ ਮਨੁੱਖ ਦੀ ਮੱਤ ਵਾਲੀ ਸੁੰਦਰਤਾ ਨਹੀਂ ਕਰ ਸਕਦੀ। ਜੋ ਸੁਹੱਪਣ ਪਰਮੇਸ਼ਵਰ ਵੱਲੋਂ ਮਿਲਿਆ ਉਹਦੇ ਵਰਗਾ ਸੁਹੱਪਣ ਦੂਜਾ ਕੋਈ ਨਹੀਂ ਹੈ। ਖੈਰ ਸਾਹਿਬ ਕਹਿੰਦੇ ਭਾਈ ਇਹ ਦੇਹ ਸੋ ਬਾਂਕੀ, ਇਹ ਸੋਹਣੀ ਹੈ ਦੇਹੀ ਜਿੱਤ ਹਰ ਜਾਪੀ, ਜਿਹਦੇ ਨਾਲ ਵੇਖੋ ਸੋਹਣੀ ਤਾਂ ਪਰਮੇਸ਼ਵਰ ਨੇ ਦੇਹੀ ਬਣਾਈ ਹੈ। ਮਾਲਕ ਕਹਿੰਦੇ ਜੇ ਕਿਤੇ ਇਹਦੇ ਨਾਲ ਰੱਬ ਰੱਬ

ਕਰਨ ਲੱਗ ਜਾਏ ਨਾ ਹੋਰ ਸੋਹਣੀ ਬਣ ਜਾਂਦੀ ਹੈ। ਇਹ ਦੇਹ ਸੋ ਵਾਂਕੀ ਜਿੱਤ ਹਰ ਜਾਪੀ, ਹਰ ਹਰ ਨਾਮ ਸੁਹਾਵੀ ਆ। ਰੱਬ ਦੇ ਨਾਮ ਨਾਲ ਰੱਬ ਦੀ ਸ਼ੋਭਾ ਵਿੱਚ ਜੁੜ ਕੇ ਇਹ ਹੋਰ ਸੁਹਾਵੀ ਲੱਗਣ ਲੱਗ ਜਾਂਦੀ ਹੈ, ਹੋਰ ਸੋਹਣੀ ਲੱਗਣ ਲੱਗ ਜਾਂਦੀ ਹੈ। ਵੱਡ ਭਾਗੀ ਭਾਈ ਨਾਮ ਸਿਖਾਈ, ਚੰਗੇ ਭਾਗਾਂ ਨਾਲ ਇਹ ਮਿਲਦੀ ਹੈ। ਉਹ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਜਿਹੜਾ ਸਾਡਾ ਮਿੱਤਰ ਹੈ, ਜਿਹੜਾ ਸਾਡਾ ਸਖਾ ਹੈ, ਜਨ ਨਾਨਕ ਰਾਮ ਉਪਾਈਆ। ਕਹਿੰਦੇ ਹੇ ਦਾਸ ਨਾਨਕ ਜੀਓ, ਆਖੋ ਵੀ ਇਹ ਦੇਹੀ ਰੂਪ ਤੇਜਣ ਤੇ ਉਸ ਪਰਮੇਸ਼ਵਰ ਨੇ ਹੀ ਪੈਦਾ ਕੀਤੀ ਹੋਈ ਹੈ, ਤੇ ਉਹਦੀ ਪੈਦਾ ਕੀਤੀ ਹੋਈ ਇਸ ਦੇਹੀ ਨਾਲ ਅਸੀਂ ਸਫ਼ਰ ਤੈਅ ਕਰਨਾ ਤੇ ਇਹਦੀ ਸੰਭਾਲ ਅਸੀਂ ਕਰਨੀ

ਪਹਿਲਾਂ ਤਾਂ ਗੁਰੂ ਸਾਹਿਬ ਨੇ ਦੇਹੀ ਨੂੰ ਆਖਿਆ ਸੋਹਣੀ ਘੋੜੀ ਰੂਪ 'ਚ, ਫਿਰ ਆਖਿਆ ਵੀ ਇਹਦਾ ਖਿਆਲ ਰੱਖਿਆ ਕਰ ਭਾਈ, ਇਹ ਸੋਹਣੀ ਹੈ। ਹੁਣ ਸਤਿਗੁਰੂ ਕਹਿੰਦੇ ਇਕੱਲਾ ਖਿਆਲ ਰੱਖਣ 'ਚ ਹੀ ਰੱਖਣ 'ਚ ਹੀ ਨਾ ਖਚ, ਧੋ ਕੇ ਰਹਿ ਜੀ, ਇਹਨੂੰ ਸਾਂਭੀ ਹੋਈ ਨਾ ਜਾਈ, ਅਗਲਾ ਪੱਖ ਵੀ ਧਿਆਨ ਰੱਖੀ, ਦੇ ਪਾਵੋ ਜੀਨ ਬੁੱਝ ਚੰਗਾ ਰਾਮ, ਇਹਦੇ ਉੱਤੇ ਸਵਾਰੀ ਵੀ ਕਰਨੀ ਹੈ ਭਾਈ। ਅਤੇ ਇਹ ਨਾ ਹੋਵੇ ਵੀ ਇਹਨੂੰ ਇਕੱਲਾ ਖਵਾਈ ਪਿਆਈ ਜਾਏ, ਵੀ ਮੈਂ ਬੜੀ ਸੰਭਾਲ ਕਰਦਾ ਜੀ ਆਪਣੇ ਸਰੀਰ ਦਾ, ਬੜਾ ਖਿਆਲ ਰੱਖਦਾ ਮੈਂ। ਆਮ ਕਰਕੇ ਤੁਸੀਂ ਵੇਖੋ ਕਈ ਬੰਦੇ ਹੋਣਗੇ ਜਿਹੜੇ ਸਰੀਰ ਦੇ

ਦਿੱਤੀ ਜਾਣਕਾਰੀ ਵੀ ਇਹ ਸੋਹਣੀ ਘੋੜੀ ਅਕਾਲ ਪੁਰਖ ਨੇ ਤੈਨੂੰ ਦਿੱਤੀ ਹੈ ਸਰੀਰ ਰੂਪੀ, ਇਹਦੀ ਸੰਭਾਲ ਕਰ, ਇਹਦਾ ਖਿਆਲ ਰੱਖਿਆ ਕਰ, ਇਹਦੇ ਭੋਜਨ ਦਾ ਖਿਆਲ ਰੱਖਿਆ ਕਰ, ਕਿਉਂਕਿ ਤੂੰ ਇਹਦੇ ਨਾਲ ਸਫ਼ਰ ਤੈਅ ਕਰਨਾ। ਫਿਰ ਦੱਸ ਕੇ ਮਾਲਕ ਨੇ ਆਖਿਆ, ਕਹਿੰਦੇ ਇਹਨੂੰ ਖਵਾ ਪਾ ਪਿਆ ਅਤੇ ਤੂੰ ਲਿਆ ਸੰਭਾਲੀ ਵੀ ਜਾਂਦਾ, ਇਹਦੇ ਉੱਤੇ ਕਾਠੀ ਵੀ ਪਾਇਆ ਕਰ। ਹੁਣ ਕਾਠੀ ਕਿਹੜੀ ਪਾਉਣੀ ਹੈ? ਕਹਿੰਦੇ ਦੇਹ ਪਾਵੋ ਜੀਨ ਬੁੱਝ ਚੰਗਾ ਰਾਮ, ਉਸ ਅਕਾਲ ਪੁਰਖ ਪਰਮੇਸ਼ਵਰ ਨੂੰ ਬੁੱਝਣਾ, ਉਹਨੂੰ ਸਮਝਣਾ, ਉਹਦੇ ਖਿਆਲਾਂ ਨੂੰ ਆਪਣੇ ਮਨ ਦੇ ਅੰਦਰ ਧਾਰਨ ਕਰਨਾ। ਜਾਂ ਇੱਦਾਂ ਕਹਿ ਲਓ, ਜਿਹੜੇ ਮੰਦੇ ਖਿਆਲ ਨੇ ਅੰਦਰ, ਉਹਨਾਂ ਮੰਦੇ ਖਿਆਲਾਂ ਨੂੰ ਹਰੀ ਪਰਮੇਸ਼ਵਰ ਦੇ ਧਿਆਨ ਵਿੱਚ ਜੋੜ ਕੇ ਹੇਠਾਂ ਦੱਬ ਲੈਣਾ, ਉਹ ਦੱਬੇ ਜਾਣ ਅਤੇ ਮੇਰੇ ਕੋਲ ਉਹ ਕਾਠੀ ਹੋਵੇ ਜਿਹੜੀ ਮੈਂ ਇਸ ਦੇਹੀ ਰੂਪ ਘੋੜੀ 'ਤੇ ਪਾ ਸਕਾਂ। ਸਫ਼ਰ ਤੈਅ ਕਰਨ ਵਾਸਤੇ ਘੋੜੇ 'ਤੇ ਕਾਠੀ ਤਾਂ ਚਾਹੀਦੀ ਹੈ, ਬਿਨਾਂ ਕਾਠੀ ਤੋਂ ਲੰਮੇਰਾ ਸਫ਼ਰ ਤੈਅ ਨਹੀਂ ਹੁੰਦਾ। ਵੇਖੋ ਤੁਸੀਂ ਆਮ ਕਰਕੇ ਜਦੋਂ ਘੋੜਿਆਂ 'ਤੇ ਸਫ਼ਰ ਤੈਅ ਕੀਤਾ ਜਾਂਦਾ ਨਾ, ਉਹਦੇ ਉੱਤੇ ਭਾਵੇਂ ਗੱਦਾ ਹੀ ਰੱਖਿਆ ਹੋਵੇ ਕਿਸੇ ਨੇ, ਨਾ ਸਰਾਣਾ ਹੀ ਰੱਖਿਆ ਹੋਵੇ ਵੀ ਮੈਂ, ਪਰ ਉਹ ਇੱਕ ਕਾਠੀ ਰੂਪ ਦਾ ਕੰਮ ਲੈ ਰਿਹਾ। ਹਾਂ, ਜਦੋਂ ਪੂਰੀ ਕਾਠੀ ਰੂਪ 'ਚ ਤਿਆਰ ਕਰਕੇ ਪਾਈ, ਫਿਰ ਰਕਾਬਾਂ ਵੀ ਪਾਈਆਂ ਜਾਣਗੀਆਂ ਨਾ, ਫਿਰ ਉਹਦੇ ਉੱਤੇ ਕਾਠੀ ਵੀ ਪਾ, ਜੀਨ ਸ਼ਬਦ ਕਾਠੀ ਵਾਸਤੇ ਹੀ ਵਰਤਿਆ ਜਾਂਦਾ, ਉਹ ਪਾ ਕੇ ਫਿਰ ਉਹਦੇ ਮੁੱਖ 'ਚ ਕੜਿਆਲ ਵੀ ਪਾਇਆ ਜਾਏਗਾ, ਫਿਰ ਉਹਨੂੰ ਤੋਰਿਆ ਜਾਂਦਾ ਹੈ ਤਾਂ ਜੋ ਉੱਤੇ ਬੈਠਿਆ ਵੀ ਆਸਾਨੀ ਨਾਲ ਜਾ ਸਕੇ ਅਤੇ ਸੋਹਣੇ ਤਰੀਕੇ ਨਾਲ ਰਕਾਬਾਂ ਦੇ ਵਿੱਚ ਪੈਰ ਵੀ ਰੱਖੇ ਜਾ ਸਕਣ, ਸੋਹਣੇ ਤਰੀਕੇ ਨਾਲ ਫਿਰ ਉਹਨੂੰ ਤੋਰਿਆ ਵੀ ਜਾ ਸਕੇ, ਅਤੇ ਤੋਰਦਿਆਂ ਤੋਰਦਿਆਂ ਜੇ ਕਿਤੇ ਬੇਕਾਬੂ ਹੋਣ ਲੱਗੇ ਤਾਂ ਫਿਰ ਕੜਿਆਲ ਖਿੱਚ ਕੇ ਉਹਨੂੰ ਆਪਣੇ ਕਾਬੂ ਵਿੱਚ ਵੀ ਕੀਤਾ, ਲਗਾਮ ਖਿੱਚ ਕੇ ਆਪਣੇ ਕਾਬੂ ਵਿੱਚ ਵੀ ਕੀਤਾ ਜਾ, ਉਹ ਸਾਰਾ ਕੁਝ ਹੈ। ਗੁਰੂ ਸਾਹਿਬ ਨੇ ਉਹ ਸਾਰਾ ਜ਼ਿਕਰ ਕੀਤਾ ਹੋਇਆ ਹੈ। ਆਪਾਂ ਦੂਸਰੇ ਪਦੇ ਵਿੱਚ ਜੋ ਗੁਰੂ ਸਾਹਿਬ ਨੇ ਬਚਨ ਵਰਤੇ, ਕਹਿੰਦੇ ਦੇਹ ਪਾਵੋ ਜੀਨ, ਮੈਂ ਆਪਣੀ ਇਸ ਦੇਹੀ ਉੱਤੇ ਕਾਠੀ ਪਾਵਾਂ, ਉਹ ਕਾਠੀ ਹੈ ਅਕਾਲ ਪੁਰਖ ਪਰਮੇਸ਼ਵਰ ਨੂੰ ਬੁੱਝਣਾ, ਉਹਦੀ ਯਾਦ ਵਿੱਚ ਜੁੜਨਾ, ਉਹਦੇ ਧਿਆਨ ਵਿੱਚ ਜੁੜਨਾ। ਫਿਰ ਚੜ੍ਹ ਲੰਘਾਂ ਜੀ, ਮੈਂ ਇਹਦੇ ਉੱਤੇ ਚੜ੍ਹਾਂ, ਅਸਵਾਰੀ ਕਰਾਂ, ਲੰਘਾਂ ਫਿਰ ਮੈਂ ਸਫ਼ਰ ਤੈਅ ਕਰਾਂ। ਚੜ੍ਹ ਲੰਘਾਂ ਜੀ ਬਿਖਮ ਭੁਯੰਗਾ ਰਾਮ, ਕਹਿੰਦੇ ਫਿਰ ਆਹ ਜਿਹੜਾ ਔਖਾ ਰਾਹ ਹੈ ਨਾ, ਬਿਖਮ ਕਠਿਨ, ਕਠਿਨ ਰਸਤਾ ਹੈ ਜਿਹੜਾ ਸੰਸਾਰ ਦਾ, ਮੈਂ ਇਸ ਸੰਸਾਰ ਦੇ ਕਠਿਨ ਰਾਹ ਨੂੰ ਫਿਰ ਲੰਘ ਸਕਾਂ ਇਸ ਦੇਹੀ ਰੂਪ ਘੋੜੀ ਉੱਤੇ ਅਸਵਾਰ।

ਫਿਰ ਅਗਲੀਆਂ ਪੰਕਤੀਆਂ ਗੁਰੂ ਸਾਹਿਬ ਕਹਿੰਦੇ ਬਿਖਮ ਭੁਜੰਗਾ, ਰਾਹ ਬਹੁਤ ਕਠਿਨ ਹੈ, ਰਾਹ ਬਹੁਤ ਕਠਿਨ ਹੈ, ਬਿਖਮ ਹੈ, ਅਨੰਤ ਤਰੰਗਾਂ ਇਹਦੇ ਵਿੱਚ ਲਹਿਰਾਂ ਬਹੁਤ ਉੱਠਦੀਆਂ ਨੇ, ਅਨੰਤ ਮਤਲਬ ਅਨੇਕਾਂ ਤਰ੍ਹਾਂ ਦੀਆਂ ਨੇ ਜਿਨ੍ਹਾਂ ਦਾ ਅੰਤ ਹੀ ਕੋਈ ਨਹੀਂ ਹੈ, ਅਨੰਤ ਤਰੰਗਾਂ। ਫਿਰ ਹੁਣ ਪਾਰ ਕਿਵੇਂ ਲੰਘੀਏ, ਕਹਿੰਦੇ ਗੁਰਮੁਖ ਪਾਰ ਲੰਘਾਏ, ਗੁਰੂ ਦੇ ਰਾਹੀਂ ਫਿਰ ਇਹਨਾਂ ਤਰੰਗਾਂ ਇਹਨਾਂ ਲਹਿਰਾਂ ਤੋਂ ਪਾਰ ਲੰਘਿਆ ਜਾਂਦਾ ਹੈ। ਜਿਹੜੀਆਂ ਸੰਸਾਰ ਰੂਪੀ ਸਮੁੰਦਰ, ਇਸ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਅਨੰਤ ਤਰੰਗਾਂ ਅਨੇਕਾਂ ਪ੍ਰਕਾਰ ਦੀਆਂ ਲਹਿਰਾਂ ਨੇ। ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸਵਾ, ਲੋਭ ਦੀਆਂ ਲਹਿਰਾਂ ਜਿਹੜੀਆਂ ਰੋਜ਼ ਉੱਠਦੀਆਂ ਨੇ। ਹੁਣ ਇਹਦੇ ਵਿੱਚ ਫਿਰ ਕਾਇਆ ਕੀ ਹੈ, ਡੁੱਬੀ ਜਾਂਦੀ ਹੈ। ਹੇ ਅਕਾਲ ਪੁਰਖ ਪਰਮੇਸ਼ਵਰ ਜੀ, ਉਹ ਲੋਭ ਦੀਆਂ ਲਹਿਰਾਂ ਉੱਠਦੀਆਂ ਨੇ, ਉਸ ਲੋਭ ਦੀਆਂ ਲਹਿਰਾਂ ਦੇ ਵਿੱਚ ਮੇਰੀ ਕਾਇਆ ਜਿਹੜੀ ਇਹ ਡੁੱਬਦੀ ਨਜ਼ਰ ਆਉਂਦੀ ਮੈਨੂੰ। ਕਹਿੰਦੇ ਜੇ ਹੁਣ ਇਹ ਡੁੱਬ ਰਹੀ ਹੈ ਤੇ ਇਹਨੂੰ ਪਾਰ ਕਿਵੇਂ ਲੰਘਾਉਣਾ, ਗੁਰਮੁਖ ਪਾਰ ਲੰਘਾਏ, ਗੁਰੂ ਦਾ ਸਹਾਰਾ ਲੈ ਕੇ ਗੁਰੂ ਦਾ ਆਸਰਾ ਲੈ ਕੇ ਫਿਰ ਇਸ ਡੁੱਬਦੀ ਹੋਈ ਕਾਇਆ ਨੂੰ ਪਾਰ ਲੰਘਾਇਆ ਜਾਂਦਾ। ਫਿਰ ਇਹ ਕਾਇਆ ਪਾਰ ਲੰਘਦੀ ਹੈ, ਗੁਰਮੁਖ ਪਾਰ ਲੰਘਾਏ ਹਰ ਬੋਹਿਥ ਚੜ ਵੱਡ ਭਾਗੀ ਲੰਘੈ। ਕਹਿੰਦੇ ਬੋਹਿਥ ਕੌਣ ਹੈ, ਹਰ ਅਕਾਲ ਪੁਰਖ, ਅਕਾਲ ਪੁਰਖ ਰੂਪੀ ਬੋਹਿਥ, ਬੋਹਿਥ ਮਤਲਬ ਜਹਾਜ, ਚੜ ਵੱਡ ਭਾਗੀ ਲੰਘੈ, ਵੱਡਿਆਂ ਭਾਗਾਂ ਵਾਲੇ ਇਸ ਬੋਹਿਥ ਦੀ ਅਸਵਾਰੀ ਕਰਕੇ ਪਾਰ ਲੰਘਦੇ ਨੇ। ਗੁਰ ਖੇਵਟ ਸ਼ਬਦ ਤਰਾਏ ਤੇ ਇਸ ਬੋਹਿਥ

ਨੂੰ ਚਲਾਉਣ ਵਾਲਾ ਗੁਰੂ ਮਲਾਹ ਹੈ ਜਿਹੜਾ ਸ਼ਬਦ ਦਾ ਆਸਰਾ ਦੇ ਕੇ ਤੇ ਸਾਨੂੰ ਪਾਰ ਲੰਘਾਉਂਦਾ ਹੈ। ਘੋੜਾ ਘੋੜੀ ਸਫ਼ਰ ਤੈਅ ਕਰਨ ਵਾਸਤੇ ਦੋਵੇਂ ਸਾਧਨ, ਪਰ ਜਦੋਂ ਦਰਿਆ ਲੰਘਣਾ ਹੋਵੇ, ਸਮੁੰਦਰ ਲੰਘਣਾ ਹੋਵੇ ਤੇ ਫਿਰ ਉਹਨਾਂ ਨੂੰ ਵੀ ਬੇੜੇ ਦੀ ਲੋੜ ਪੈਂਦੀ ਹੈ। ਛੋਟੀ ਮੋਟੀ ਨਦੀ ਹੋਵੇ ਫਿਰ ਤਾਂ ਕਹਿ ਸਕਦੇ ਹਾਂ ਵੀ ਆਪਾਂ ਘੋੜੀ 'ਤੇ ਸਵਾਰ ਹੋ ਕੇ ਨਦੀ ਪਾਰ ਕਰ ਜਾਣੀ, ਕਿਹੜੀ ਗੱਲ ਹੈ। ਅਤੇ ਜੇ ਡੂੰਘਾ ਦਰਿਆ ਅਤੇ ਸਮੁੰਦਰ ਹੋਵੇ, ਹੁਣ ਕਿਹੜੇ ਘੋੜੇ 'ਤੇ ਸਵਾਰ ਹੋ ਕੇ, ਹੁਣ ਉੱਥੇ ਫਿਰ ਬੋਹਿਥ ਦੀ ਲੋੜ ਪੈਂਦੀ ਹੈ। ਦੇਹੀ ਨੇ ਉਹੀ ਰਹਿਣਾ, ਸਰੀਰ ਨੇ ਉਹੀ ਰਹਿਣਾ, ਪਰ ਨਾਲ ਇੱਥੇ ਫਿਰ ਬੋਹਿਥ ਦੀ। ਅਤੇ ਹੁਣ ਜੇ ਬੋਹਿਥ ਚਾਹੀਦਾ, ਬੋਹਿਥ ਮਤਲਬ ਜਹਾਜ਼, ਫਿਰ ਜਹਾਜ਼ ਨੂੰ ਚਲਾਉਣ ਵਾਲਾ ਮਲਾਹ ਵੀ ਚਾਹੀਦਾ, ਸੁਭਾਵਿਕ ਜਿਹੀ ਗੱਲ ਹੈ। ਹੁਣ ਜੇ ਮਲਾਹ ਚਾਹੀਦਾ, ਮਲਾਹ ਕੋਲ ਚੱਪੂ ਵੀ ਚਾਹੀਦਾ। ਹੁਣ ਇਹ ਤਾਂ ਹੈ ਨਹੀਂ ਵੀ ਬੇੜੀ ਹੋਵੇ, ਮਲਾਹ ਵੀ ਹੋਵੇ ਅਤੇ ਮਲਾਹ ਆ ਕੇ ਵੀ ਸੱਜਣਾ ਪਾਰ 'ਤੇ ਮੈਂ ਤੈਨੂੰ ਲੈ ਜਾਂ, ਪਰ ਮੇਰੇ ਕੋਲ ਚੱਪੂ ਹੈ ਨਹੀਂ ਵੀ ਪਾਰ 'ਤੇ ਮੈਂ ਤੈਨੂੰ ਅੱਜ ਲਾ ਦਿਆਂ, ਪਰ ਇੱਦਾਂ ਕਰ ਵੀ ਤੂੰ ਕਿਤੋਂ ਚੱਪੂ ਦਾ ਪ੍ਰਬੰਧ ਕਰ ਲਾ। ਜੇ ਤੂੰ ਚੱਪੂ ਦਾ ਪ੍ਰਬੰਧ ਕਰ ਲਏ ਤਾਂ ਮੈਨੂੰ ਬੇੜੀ ਚਲਾਉਣੀ ਆਉਂਦੀ ਹੈ, ਮੈਂ ਤੈਨੂੰ ਪਾਰ ਲੰਘਾ ਦੂੰ। ਅਤੇ ਨਹੀਂ, ਪਹਿਲਾਂ ਮਲਾਹ ਕੋਲ ਸਾਰਾ ਕੁਝ ਹੋਣਾ ਚਾਹੀਦਾ, ਬੇੜੀ ਵੀ ਹੋਵੇ, ਮਲਾਹ ਵੀ ਹੋਵੇ ਅਤੇ ਚੱਪੂ ਵੀ ਹੋਵੇ, ਫਿਰ ਉਹਦੇ 'ਤੇ ਸਵਾਰ ਹੋ ਕੇ ਪਾਰ ਲੰਘਿਆ ਜਾ। ਹੁਣ ਤਿੰਨੇ ਚੀਜ਼ਾਂ, ਹਰ ਬੋਹਿਥ ਗੁਰ ਖੇਵਟ, ਦੋ ਚੀਜ਼ਾਂ ਹੋ ਗਈਆਂ। ਰੱਬ ਰੂਪੀ ਜਹਾਜ਼ ਹੈ, ਗੁਰੂ ਰੂਪੀ ਮਲਾਹ ਹੈ, ਸ਼ਬਦ ਰੂਪੀ ਚੱਪੂ ਹੈ। ਜਿਵੇਂ ਜਿਵੇਂ ਸ਼ਬਦ ਦਾ ਚੱਪੂ ਚੱਲਦਾ, ਤਿਵੇਂ ਤਿਵੇਂ ਬੇੜੀ ਅਗਾਂਹ ਵੱਧਦੀ ਹੈ। ਜਿਵੇਂ ਜਿਵੇਂ ਬੇੜੀ ਅਗਾਂਹ ਵੱਧਦੀ ਹੈ, ਤਿਵੇਂ ਤਿਵੇਂ ਸਾਡੀ ਆ ਦੇਹੀ ਰੂਪੀ ਘੋੜੀ ਪਾਰ ਲੰਘਦੀ ਹੈ। ਬੇੜੇ ਨੇ ਪਾਰ ਲੰਘਣਾ, ਜਦੋਂ ਬੇੜਾ ਪਾਰ ਲੰਘੇਗਾ ਅਤੇ ਬੇੜੇ ਉੱਤੇ ਅਸਵਾਰ ਜਿਹੜਾ ਹੈ ਉਹ ਵੀ ਕੀ ਹੋਏਗਾ, ਪਾਰ ਲੰਘੇਗਾ। ਹੁਣ ਬੇੜੇ ਉੱਤੇ ਅਸਵਾਰ ਅਸੀਂ ਆਪਣੀ ਦੇਹੀ ਨੂੰ ਕਰਨਾ, ਆਪਣੇ ਇਸ ਸਰੀਰ ਨੂੰ ਬੇੜੇ ਉੱਤੇ ਅਸਵਾਰ ਕਰਨਾ। ਜਿਵੇਂ ਮਾਲਕ ਜੀ ਕਹਿ ਰਹੇ ਨਾ, ਇਸ ਬੇੜੇ ਕੋ ਪਾਰ ਲੰਘਾਵੋ, ਮਾਲਕ ਜੀ ਕਿਰਪਾ ਕਰੋ, ਸਾਡੇ ਇਸ ਬੇੜੇ ਨੂੰ ਤੁਸੀਂ ਪਾਰ ਲਾਵੋ, ਅਸੀਂ ਤਾਂ ਡੁੱਬਦੇ ਜਾ ਰਹੇ ਹਾਂ, ਦਿਨ ਰਾਤ ਅਸੀਂ ਡੁੱਬਦੇ ਜਾ ਰਹੇ, ਕਿਰਪਾ ਕਰੋ, ਸਾਨੂੰ ਡੁੱਬਦਿਆਂ ਨੂੰ ਤੁਸੀਂ ਪਾਰ ਲੰਘਾਓ, ਤਾਂ ਜੋ ਅਸੀਂ ਆਪਣਾ ਜੀਵਨ ਸੋਹਣਾ ਸੁਚੱਜਾ ਸਫਲਿਆਂ ਕਰ ਸਕੀਏ। ਸਰੀਰ ਦੀ ਸੰਭਾਲ ਕਰਨਾ ਫਰਜ਼ ਹੈ ਸਾਡਾ, ਜ਼ਿੰਮੇਵਾਰੀ ਹੈ ਸਾਡੀ, ਪਰ ਇਹਦੇ ਤੋਂ ਕੰਮ ਲੈਣਾ ਉਦੋਂ ਵੱਡੀ ਜ਼ਿੰਮੇਵਾਰੀ ਹੈ, ਉਦੋਂ ਵੱਡੀ ਜ਼ਿੰਮੇਵਾਰੀ ਹੈ। ਅਤੇ ਇਹਦੇ ਤੋਂ ਕਾਰਜ ਅਸੀਂ ਤਾਂ ਹੀ ਲੈ ਸਕਦੇ ਹਾਂ ਜੇ ਗੁਰੂ ਦੇ ਸ਼ਬਦ ਰਾਹੀਂ ਅਸੀਂ ਸਿੱਖਿਆ ਹੋਏਗਾ। ਘੋੜਾ ਕੋਲੇ ਹੋਵੇ, ਅਸਵਾਰੀ ਸਿੱਖਣੀ ਪੈਂਦੀ ਹੈ, ਅਭਿਆਸ ਕਰਨਾ ਪੈਂਦਾ। ਸ਼ਬਦ ਕੋਲੇ ਹੈ, ਸ਼ਬਦ ਦਾ ਸਹਾਰਾ ਹੈ, ਸਰੀਰ ਰੂਪੀ ਘੋੜੀ ਹੈ, ਗੁਰੂ ਰੂਪੀ ਸ਼ਬਦ ਸਾਨੂੰ ਅਸਵਾਰੀ ਸਿਖਾਉਂਦਾ, ਅਸੀਂ ਅਸਵਾਰੀ ਕਰਨੀ ਕਿੱਦਾਂ। ਗੁਰੂ ਹੈ, ਗੁਰੂ ਕੀ ਕਰਦਾ, ਅਧਿਆਪਕ ਹੈ, ਅਧਿਆਪਕ ਕੀ ਕਰਦਾ, ਸਿਖਾਉਂਦਾ। ਗਿਆਨ ਸਾਡੇ ਕੋਲ ਹੈ, ਗਿਆਨ ਕਿਤੋਂ ਬਾਹਰੋਂ ਨਹੀਂ ਆਉਣਾ, ਗਿਆਨ ਅੰਦਰੋਂ ਹੀ ਉਪਜਦਾ, ਬਸ ਅਧਿਆਪਕ ਉਹਦਾ ਸਾਧਨ ਬਣਦਾ। ਘੋੜੀ ਸਾਡੇ ਕੋਲ ਹੈ, ਅਸਵਾਰੀ ਵੀ ਅਸੀਂ ਕਰਨੀ ਹੈ, ਪਰ ਘੋੜੀ ਉੱਤੇ ਅਸਵਾਰੀ ਕਰਨ ਦੀ ਜਾਂਚ ਇੱਕ ਅਧਿਆਪਕ ਸਿਖਾਉਂਦਾ, ਉਹ ਅਧਿਆਪਕ ਜਿਹੜਾ ਘੋੜੇ 'ਤੇ ਅਸਵਾਰੀ ਕਰਨੀ ਜਾਣਦਾ, ਉਹ ਦੱਸੇਗਾ ਘੋੜੇ ਉੱਤੇ ਚੜ੍ਹਨਾ, ਅਸਵਾਰੀ ਉੱਤੇ, ਅਸਵਾਰੀ ਕਰਨ ਵਾਸਤੇ ਉਹਦੇ ਉੱਤੇ ਚੜ੍ਹਨਾ ਕਿਵੇਂ ਹੈ, ਫਿਰ ਉਹਦੇ ਉੱਤੇ ਬੈਠ ਕੇ ਉਹਨੂੰ ਤੋਰਨਾ ਕਿਵੇਂ ਹੈ, ਉਹਨੂੰ ਤੁਰੇ ਜਾਂਦੇ ਹੋਏ ਨੂੰ ਦੜਾਉਣਾ ਕਿਵੇਂ ਹੈ, ਉਹਨੂੰ ਦੌੜਦੇ ਹੋਏ ਨੂੰ ਕੁਦਵਾਉਣਾ ਕਿਵੇਂ ਹੈ, ਉਹਨੂੰ ਕੁੱਦਦੇ ਹੋਏ ਨੂੰ ਸੰਭਾਲਣਾ ਕਿਵੇਂ ਹੈ, ਅਤੇ ਉਹਨੂੰ ਦੌੜੇ ਜਾਂਦੇ ਨੂੰ ਰੋਕਣਾ ਕਿਵੇਂ ਹੈ, ਇਹ ਸਾਰਾ ਕੁਝ ਫਿਰ ਉਹਨੇ ਸਿਖਾਉਣਾ ਜਿਹੜਾ ਘੋੜ ਅਸਵਾਰੀ ਵਿੱਚ ਨਿਪੁੰਨ ਹੈ। ਦੇਹੀ ਘੋੜੀ ਹੈ, ਅਸੀਂ ਸਫ਼ਰ ਤੈਅ ਕਰਨਾ, ਗੁਰੂ ਸਾਡਾ ਅਧਿਆਪਕ ਹੈ ਜਿਹੜਾ ਸ਼ਬਦ ਦੇ ਰਾਹੀਂ ਫਿਰ ਸਾਨੂੰ ਦੱਸਦਾ ਇਹਦੇ ਉੱਤੇ ਚੜ੍ਹ ਕੇ ਭਾਈ ਸਫ਼ਰ ਕਿੱਦਾਂ ਤੈਅ ਕਰਨਾ। ਜੇ ਇਹ ਹਿਚਕਚਾਵੇ, ਜੇ ਇਹ ਤੈਨੂੰ ਅਸਵਾਰੀ ਤੋਂ ਵਰਜੇ, ਰੋਕੇ, ਕਈ ਯਾਰ ਘੋੜਾ ਬੇਵੱਸ ਹੋ ਜਾਂਦਾ ਨਾ, ਫਿਰ ਉੱਥੇ ਚੰਗਾ ਘੋੜ ਅਸਵਾਰ ਉਹਨੂੰ ਬੇਵੱਸ ਨਹੀਂ ਹੋਣ ਦਿੰਦਾ,
ਉਹਨੂੰ ਸਗੋਂ ਆਪਣੇ ਕਾਬੂ 'ਚ ਕਰਦਾ। ਸੱਜਣਾ ਤੈਨੂੰ ਇੱਦਾਂ ਨਹੀਂ ਮੈਂ ਸੁੱਟਣ ਦਿਆਂਗਾ, ਤੇਰੇ ਉੱਤੇ ਮੈਂ ਸਫ਼ਰ ਤੈਅ ਕਰਾਂਗਾ। ਜਿਹੜਾ ਘੋੜਾ ਜਿੰਨਾ ਬਲੀ ਹੋਏਗਾ ਉਨੀ ਅਸਵਾਰੀ ਉਹਦੇ 'ਤੇ ਲਮੇਰੀ ਕੀਤੀ ਜਾ ਸਕਦੀ ਹੈ, ਪਰ ਅਸਵਾਰੀ ਮੁਸ਼ਕਲ ਹੋਏਗੀ। ਘੋੜਾ ਚੰਚਲ ਹੋਵੇ, ਬਲੀ ਹੋਵੇ, ਉਹਦੇ ਉੱਤੇ ਹਰ ਇੱਕ ਘੋੜ ਸਵਾਰ ਨਹੀਂ ਚੜ੍ਹ ਸਕਦਾ। ਉਹਦੇ ਉੱਤੇ ਉਹ ਘੋੜ ਸਵਾਰ ਚੜ੍ਹੇਗਾ ਜਿਹੜਾ ਨਿਪੁੰਨ ਹੈ, ਨਿਪੁੰਨ ਹੋਏਗਾ, ਉਹ ਬਲੀ ਘੋੜੇ ਨੂੰ ਆਪਣੇ ਕਾਬੂ 'ਚ ਕਰੇਗਾ, ਉਹਦੇ ਬਲ ਦੀ ਵਰਤੋਂ ਫਿਰ ਸਫ਼ਰ ਵਾਸਤੇ ਕਰੇਗਾ। ਅਤੇ ਜਿਹੜਾ ਅਣਜਾਣ ਹੋਵੇ ਉਹਨੂੰ ਤਾਂ ਘੋੜਾ ਆਪਣੇ ਉੱਤੇ ਸਵਾਰ ਹੀ ਨਹੀਂ ਹੋਣ ਦਿੰਦਾ, ਫਿਰ ਉਹ ਤੋਰਨ ਲੱਗੇ ਨਹੀਂ ਆਪਣੇ ਅਗਲੇੜੇ ਪੌੜ ਜਿਹੜੇ ਉਹ ਤਾਂ ਚੁੱਕ ਲੈਂਦਾ, ਅਤੇ ਜਿਹੜਾ ਉੱਤੇ ਸਵਾਰ ਹੈ ਉਹ ਹੇਠਾਂ ਡਿੱਗ ਪੈਂਦਾ ਹੈ। ਬਸ ਦੇਹੀ ਦੀ ਸਾਡੀ ਦਸ਼ਾ ਇਹੀ ਬਣੀ ਹੋਈ ਹੈ। ਅਸੀਂ ਇਹਨੂੰ ਬਲੀ 'ਤੇ ਬਹੁਤ ਬਣਾ ਲਿਆ, ਇਹਦੀ ਸੰਭਾਲ ਬਹੁਤ ਕਰ ਲਈ, ਪਰ ਹੁਣ ਇਹ ਸਾਡੇ ਤੋਂ ਸਾਡੇ ਵੱਸੋਂ ਬਾਹਰ ਹੈ। ਜਦੋਂ ਅਸੀਂ ਸਫ਼ਰ ਤੈਅ ਕਰਨ ਲੱਗਦੇ ਹਾਂ ਉਦੋਂ ਹੀ ਅਗਲੇ ਪੌੜ ਚੁੱਕ ਲੈਂਦੀ ਹੈ। ਮਨ ਕਹਿ ਦਿੰਦਾ ਨਾ ਵੀ ਨਹੀਂ ਭਾਈ, ਅੱਜ ਨਹੀਂ ਕੱਲ੍ਹ ਨੂੰ ਕਰਾਂਗੇ। ਬਸ ਉਹੀ ਹੈ ਵੀ ਇਹ ਸਾਡੇ ਵੱਸੋਂ ਬਾਹਰ ਹੈ। ਜੇ ਹੁਣ ਇਹਨੂੰ ਕਾਬੂ ਵਿੱਚ ਕਰਨਾ, ਫਿਰ ਮਾਲਕ ਕਹਿੰਦੇ ਭਾਈ ਗੁਰ ਖੇਵਟ ਸ਼ਬਦ ਤਰਾਏ, ਉਹ ਗੁਰੂ ਦੇ ਸ਼ਬਦ ਦਾ ਸਹਾਰਾ ਲਿਆ ਕਰ, ਜਿਹਨੇ ਆਪਣੇ ਸ਼ਬਦ ਦੇ ਰਾਹੀਂ ਤੈਨੂੰ ਇਹਦੇ ਉੱਤੇ ਅਸਵਾਰੀ ਕਰਨੀ ਸਿਖਾਉਣੀ ਹੈ। ਅਸੀਂ ਇਹਦੇ 'ਤੇ ਅਸਵਾਰੀ ਕਰਨੀ ਕਿੱਦਾਂ, ਸਫ਼ਰ ਤੈਅ ਕਿੱਦਾਂ ਕਰਨਾ। ਸਾਧਨ ਹੋਵੇ ਕੋਲੇ, ਚਲਾਉਣ ਦੀ ਜਾਚ ਤੇ ਆ ਹੀ ਜਾਂਦੀ ਹੈ ਨਾ। ਘੋੜੀ ਕੋਲੇ ਹੈ, ਪਰ ਜੇ ਫਿਰ ਵੀ ਅਸਵਾਰੀ ਕਰਨੀ ਨਾ ਆਵੇ ਫਿਰ ਬਦਕਿਸਮਤੀ ਹੈ। ਦੇਹੀ ਕੋਲੇ ਹੈ, ਅਸੀਂ ਫਿਰ ਵੀ ਸੰਸਾਰ ਸਮੁੰਦਰ ਚੋਂ ਪਾਰ ਨਾ ਲੰਘੀਏ, ਫਿਰ ਤੇ ਬਦਕਿਸਮਤੀ ਹੋਈ ਨਾ। ਚਾਹੀਦਾ ਤੇ ਇਹ ਹੀ ਹੈ ਵੀ ਜਿਹਦੇ ਕੋਲ ਸਰੀਰ ਹੈ, ਕਾਇਆ ਹੈ, ਉਹ ਹਰ ਇੱਕ ਜੀਵ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜੇ, ਚਾਹੀਦਾ ਤੇ ਇਹੀ ਹੈ। ਪਰ ਬਹੁਤਾਤ ਹੁੰਦਾ ਕੀ ਹੈ, ਜਿਨ੍ਹਾਂ ਕੋਲ ਦੇਹੀ ਹੈ, ਸਰੀਰ ਹੈ, ਕੋਈ ਟਾਵਾਂ ਟਾਵਾਂ ਹੀ ਹੈ ਜਿਹੜਾ ਸੰਸਾਰ ਸਮੁੰਦਰ ਤੋਂ ਪਾਰ ਲੰਘਦਾ, ਨਹੀਂ ਤੇ ਬਹੁਤੇ ਇਸੇ ਸੰਸਾਰ ਸਮੁੰਦਰ 'ਚ ਡੁੱਬ ਜਾਂਦੇ ਨੇ। ਡੁੱਬਦੇ ਉਹ ਹੀ ਨੇ ਜਿਨ੍ਹਾਂ ਕੋਲ ਬੋਹਿਤ ਹੈ ਨਹੀਂ, ਜਿਨ੍ਹਾਂ ਕੋਲ ਮਲਾਹ ਹੈ ਨਹੀਂ, ਜਿਨ੍ਹਾਂ ਦੇ ਕੋਲ ਸਹਾਰਾ ਹੈ ਨਹੀਂ, ਜਿਨ੍ਹਾਂ ਕੋਲ ਆਸਰਾ। ਹੁਣ ਮਲਾਹ ਦਾ, ਬੋਹਿਥ ਦਾ ਆਸਰਾ ਲੈਂਦਾ ਹੀ ਕੋਈ ਟਾਵਾਂ ਟਾਵਾਂ ਹੈ। ਰੱਬ ਨੂੰ ਕਿੰਨਿਆਂ ਕਿੰਨੇ ਚੇਤੇ ਕਰ ਲਿਆ, ਆਪਣੀ ਲੋੜ ਤੋਂ ਬਿਨਾਂ ਬੋਹਿਥ ਕੌਣ ਹੈ? ਅਕਾਲ ਪੁਰਖ। ਗੁਰੂ ਦੇ ਸ਼ਬਦ ਦਾ ਆਸਰਾ ਕਿੰਨਿਆਂ ਕਿੰਨੇ ਲੈ ਲਿਆ, ਆਪਣੀਆਂ ਇੱਛਾਵਾਂ ਤੋਂ ਬਿਨਾਂ। ਫਿਰ ਜਿਨ੍ਹਾਂ ਨੇ ਇੱਛਾਵਾਂ ਤੋਂ ਬਿਨਾਂ ਆਸਰਾ ਲਿਆ, ਪਾਰ ਵੀ ਤਾਂ ਉਹ ਹੀ ਲੰਘਣਗੇ ਨਾ। ਅਤੇ ਜਿਹੜੇ ਪਹਿਲਾਂ ਹੀ ਇੱਛਾਵਾਂ ਰੱਖੀ ਫਿਰਦੇ ਨੇ ਵੀ ਅਸੀਂ ਤਾਂ ਆਹ ਕੁਛ ਕਰਨਾ, ਬਾਣੀ ਪੜ੍ਹਾਂਗੇ, ਅਸੀਂ ਆਹ ਕੁਛ ਚਾਹੀਦਾ ਸਾਨੂੰ, ਫਿਰ ਉਹਨਾਂ ਨੇ ਪਾਰ ਵੀ ਤਾਂ ਉਹਨਾਂ ਕੀ ਲੰਘਣਾ। ਇਸ ਲਈ ਸਤਿਗੁਰੂ ਆਖ ਰਹੇ ਕਹਿੰਦੇ ਭਾਈ ਹਰ ਬੋਹਿਥ ਚੜ੍ਹ ਵੱਡ ਭਾਗੀ ਲੰਘੈ, ਚੰਗਿਆਂ ਭਾਗਾਂ ਵਾਲਾ ਪਾਰ ਲੰਘਦਾ। ਗੁਰ ਖੇਵਟ ਸ਼ਬਦ ਤਰਾਏ, ਗੁਰੂ ਰੂਪੀ ਮਲਾ, ਫਿਰ ਸ਼ਬਦ ਦੇ ਨਾਲ

ਫਿਰ ਗੁਰੂ ਸਾਹਿਬ ਨੇ ਜੀ ਦੂਸਰੇ ਪਦੇ ਦੀ ਸੰਪੂਰਨਤਾ ਕੀਤੀ। ਹੁਣ ਦੂਸਰੇ ਪਦੇ ਦੀ ਸੰਪੂਰਨਤਾ ਕਰਦਿਆਂ ਮਾਲਕ ਨੇ ਬਚਨ ਵਰਤੇ, ਕਹਿੰਦੇ ਅੰਨ ਦਿਨ ਹਰ ਰੰਗ ਹਰ ਗੁਣ ਗਾਵੈ। ਦਿਨ ਰਾਤ ਹਰੀ ਰੰਗ ਦੇ ਵਿੱਚ ਰੰਗਿਆ ਹੋਇਆ ਹਰੀ ਦੇ ਗੁਣਾਂ ਨੂੰ ਗਾਉਣਾ, ਰੱਬ ਦੇ ਗੁਣਾਂ ਨੂੰ ਗਾਉਂਦਿਆਂ ਹੋਇਆ ਹਰ ਰੰਗੀ ਹਰ ਰੰਗਾ। ਜਿਹੜਾ ਅਕਾਲ ਪੁਰਖ ਪਰਮੇਸ਼ਵਰ ਦੇ ਰੰਗ ਵਿੱਚ ਰੰਗਿਆ ਗਿਆ, ਜੋ ਹਰੀ ਦੇ ਪ੍ਰੇਮ ਵਾਲਾ ਹੈ, ਉਹ ਹਰੀ ਦੇ ਰੰਗ ਵਰਗਾ ਹੀ ਹੋ ਜਾਂਦਾ। ਹਰ ਰੰਗੀ ਹਰ ਰੰਗਾ, ਜਿਹੜਾ ਰੱਬ ਵਿੱਚ ਰੰਗਿਆ ਗਿਆ ਉਹ ਰੱਬ ਰੰਗਾ ਹੀ ਹੋ ਗਿਆ, ਉਹਦੇ ਵਰਗਾ ਹੀ ਬਣ ਗਿਆ ਨਾ। ਜਿਹੜਾ ਉਹਦੇ ਵਿੱਚ ਰੰਗਿਆ ਗਿਆ ਉਹ ਉਹਦੇ ਵਰਗਾ ਹੀ ਬਣ ਗਿਆ। ਜਨ ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉਂ ਪਾਨੀ ਸੰਗ ਪਾਨੀ ਦੇ ਰੂਪ, ਉਹਦੇ ਵਰਗੇ ਬਣ ਗਏ। ਜਦੋਂ ਅਸੀਂ ਆਪਣਾ ਛੋਟਾ ਸਰੂਪ ਵਿਸ਼ਾਲ ਰੂਪ ਵਿੱਚ ਮਿਲਾਵਾਂਗੇ ਤੇ ਫਿਰ ਉਹ ਵਿਸ਼ਾਲ ਨੇ ਸਾਡੇ ਵਰਗਾ ਨਹੀਂ ਬਣਨਾ, ਸਗੋਂ ਸਾਡੇ ਨਾਨੇ ਰੂਪ ਨੇ ਉਸ ਵਿਸ਼ਾਲ ਰੂਪ ਵਰਗਾ ਬਣ ਜਾਣਾ ਹੈ। ਨਾਨੇ ਰੂਪ ਨੇ ਉਸ ਵਿਸ਼ਾਲ ਰੂਪ ਵਰਗਾ ਬਣ, ਸਾਡਾ ਰੂਪ ਛੋਟਾ ਹੈ, ਅਕਾਲ ਪੁਰਖ ਵਿਸ਼ਾਲ ਸਰੂਪ ਦਾ ਮਾਲਕ ਹੈ। ਅਸੀਂ ਨਾਨੀ ਜਿਹੀ ਬੂੰਦ ਆ, ਉਹ ਪਾਣੀ ਦਾ ਬਹੁਤ ਵੱਡਾ ਸਮੁੰਦਰ ਹੈ। ਸਾਡੀ ਨਾਨੀ ਜਿਹੀ ਬੂੰਦ ਸਮੁੰਦਰ ਵਿੱਚ ਪਵੇ, ਸਮੁੰਦਰ ਨੂੰ ਕੋਈ ਫਰਕ ਨਹੀਂ ਪੈਣਾ, ਅਤੇ ਅਸੀਂ ਨਾਨੀ ਰੂਪੀ ਬੂੰਦ ਸਮੁੰਦਰ ਵਿੱਚੋਂ ਬਾਹਰ ਨਿਕਲ ਜਾਈਏ, ਸਮੁੰਦਰ ਨੂੰ ਤਾਂ ਵੀ ਫਰਕ ਨਹੀਂ ਪੈਣਾ। ਪਰ ਅਸੀਂ ਨਾਨੀ ਰੂਪੀ ਬੂੰਦ ਸਮੁੰਦਰ ਵਿੱਚ ਪੈ ਜਾਈਏ, ਸਾਨੂੰ ਬਹੁਤ ਫਰਕ ਪਏਗਾ, ਅਸੀਂ ਸਮੁੰਦਰ ਬਣ ਜਾਣਾ ਹੈ। ਅਸੀਂ ਉਸੇ ਸਮੁੰਦਰ ਵਿੱਚੋਂ ਬਾਹਰ ਹੋ ਜਾਈਏ, ਸਮੁੰਦਰ ਨੂੰ ਕੋਈ ਫਰਕ ਨਹੀਂ, ਪਰ ਸਾਨੂੰ ਬਹੁਤ ਫਰਕ ਪੈਣਾ, ਅਸੀਂ ਆਪਣਾ ਸਰੂਪ ਛੱਡ ਕੇ ਫਿਰ ਇੱਕ ਬੂੰਦ ਦਾ ਰੂਪ ਬਣ ਗਏ। ਇੱਕ ਬੂੰਦ ਸਮੁੰਦਰ 'ਚ ਪੈ ਜਾਏ ਉਹਨੂੰ ਬੂੰਦ ਨਹੀਂ ਕਿਹਾ ਜਾਂਦਾ, ਉਹਨੂੰ ਵੀ ਸਮੁੰਦਰ ਕਿਹਾ ਜਾਂਦਾ। ਉਹੀ ਬੂੰਦ ਸਮੁੰਦਰ 'ਚੋਂ ਵੱਖਰੀ ਹੋ ਜਾਏ ਫਿਰ ਉਹਨੂੰ ਸਮੁੰਦਰ ਨਹੀਂ ਕਿਹਾ ਜਾਂਦਾ, ਉਹਨੂੰ ਬੂੰਦ ਕਿਹਾ ਜਾਂਦਾ। ਬੂੰਦ ਦੇ ਪੈ ਜਾਣ ਨਾਲ ਸਮੁੰਦਰ ਵਿੱਚ ਵਾਧਾ ਨਹੀਂ ਹੋਇਆ, ਬੂੰਦ ਦਾ ਵਿੱਚੋਂ ਨਿਕਲ ਜਾਣਾ ਸਮੁੰਦਰ ਨੂੰ ਘਾਟਾ ਨਹੀਂ ਪਿਆ, ਜੇ ਵਾਧਾ ਹੋਇਆ ਤਾਂ ਵੀ ਬੂੰਦ ਦਾ, ਜੇ ਘਾਟਾ ਪਿਆ ਤੇ ਤਾਂ ਵੀ ਬੂੰਦ ਨੂੰ ਪਿਆ। ਉਹ ਅਕਾਲ ਪੁਰਖ ਵਿਸ਼ਾਲ ਸਰੂਪ ਹੈ, ਅਸੀਂ ਬਹੁਤ ਛੋਟੇ ਰੂਪ ਦੇ ਮਾਲਕ ਹਾਂ, ਬਹੁਤ ਛੋਟੀ ਪਾਇਆ ਹੈ ਸਾਡੀ। ਰੱਬ ਨੂੰ ਸਾਡੇ ਜੁੜਨ ਤੇ ਸਾਡੇ ਨਾ ਜੁੜਨ ਨਾਲ ਕੋਈ ਫਰਕ ਨਹੀਂ ਪੈਣਾ, ਪਰ ਜੇ ਅਸੀਂ ਜੁੜਾਂਗੇ ਸਾਡਾ ਰੂਪ ਉਹਦੇ ਵਰਗਾ ਬਣ ਜਾਏਗਾ, ਅਸੀਂ ਟੁੱਟਾਂਗੇ ਉਹਦੇ ਤੋਂ, ਟੁੱਟ ਕੇ ਅਸੀਂ ਵੱਖਰੇ ਹੋ ਕੇ ਸੁੱਕ ਸੜ ਜਾਵਾਂਗੇ, ਸਾਨੂੰ ਕੁਝ ਨਹੀਂ ਮਿਲਣਾ। ਪਰ ਜੇ ਉਹ ਅਕਾਲ ਪੁਰਖ ਪਰਮੇਸ਼ਵਰ ਨਾਲ ਜੁੜ ਜਾਂਗੇ ਫਿਰ ਸਭ ਕੁਝ ਮਿਲ ਜਾਏਗਾ, ਜੇ ਟੁੱਟ ਜਾਂਗੇ ਫਿਰ ਕੁਝ ਵੀ ਨਹੀਂ ਮਿਲਣਾ, ਰੱਬ ਨੂੰ ਕੋਈ ਫਰਕ ਨਹੀਂ ਪੈਣਾ। ਇਸ ਲਈ ਸਤਿਗੁਰੂ ਕਹਿੰਦੇ ਨੇ ਭਾਈ, ਜਿਹੜੇ ਰੱਬ ਦੇ ਰੰਗ ਵਿੱਚ ਰੰਗੇ ਗਏ ਉਹ ਰੱਬ ਵਰਗੇ ਹੀ ਹੋ ਗਏ, ਆਪਣੇ ਸਰੂਪ ਨੂੰ ਜਿਨ੍ਹਾਂ ਨੇ ਉਹਦੇ ਵਿੱਚ ਮਿਲਾ ਲਿਆ, ਆਪਣਾ ਆਪਾ ਜਿਨ੍ਹਾਂ ਨੇ ਉਹਦੇ ਵਿੱਚ ਲੀਨ ਕਰ ਲਿਆ ਉਹ ਉਹਦੇ ਵਰਗੇ ਬਣ ਗਏ। ਫਿਰ ਕਹਿੰਦੇ ਜਨ ਨਾਨਕ ਨਿਰਵਾਣ ਪਦ ਪਾਇਆ ਹਰ ਉਤਮ ਹਰ ਪਦ ਚੰਗਾ। ਕਹਿੰਦੇ ਫਿਰ ਦਾਸ ਨਾਨਕ ਨੇ ਨਿਰਵਾਣ ਪਦ ਪਾ ਲਿਆ। ਨਿਰਵਾਣ ਪਦ ਦੁੱਖਾਂ ਤੋਂ ਰਹਿਤ ਅਵਸਥਾ, ਡੁੱਲੇ ਹੋਏ ਗਲਾਸ ਦੇ ਪਾਣੀ ਨੂੰ ਡਰ ਹੁੰਦਾ ਮੈਂ ਸੁੱਕ ਜਾਣਾ ਹੈ, ਸਮੁੰਦਰ ਨੂੰ ਕਦੇ ਡਰ ਨਹੀਂ ਹੋਇਆ ਵੀ ਮੈਂ ਸੁੱਕ ਜਾਣਾ ਹੈ। ਵਹਿੰਦੀ ਹੋਈ ਨਹਿਰ ਨੂੰ ਚਿੰਤਾ ਹੋ ਸਕਦੀ ਹੈ ਮੈਂ ਸੁੱਕ ਜਾਣਾ, ਨਦੀ ਨੂੰ ਚਿੰਤਾ ਹੋ ਸਕਦੀ ਹੈ ਮੈਂ ਸੁੱਕ ਜਾਣਾ, ਦਰਿਆ ਨੂੰ ਚਿੰਤਾ ਹੋ ਸਕਦੀ ਹੈ ਮੈਂ ਸੁੱਕ ਜਾਣਾ, ਸਮੁੰਦਰ ਨੂੰ ਚਿੰਤਾ ਨਹੀਂ ਹੁੰਦੀ ਵੀ ਮੈਂ ਸੁੱਕ ਜਾਣਾ। ਤੁਸੀਂ ਵੇਖੋ ਤੁਹਾਨੂੰ ਦਰਿਆ ਵੀ ਸੁੱਕੇ ਦਿਸ ਜਾਣਗੇ, ਨਦੀਆਂ ਵੀ ਸੁੱਕੀਆਂ ਦਿਸ ਜਾਣਗੀਆਂ, ਨਹਿਰਾਂ ਵੀ ਸੁੱਕੀਆਂ ਦਿਸ ਜਾਣਗੀਆਂ, ਕਦੇ ਸਮੁੰਦਰ ਸੁੱਕਾ ਵੇਖਿਆ? ਸਮੁੰਦਰ ਕਦੇ ਸੁੱਕਦਾ ਨਹੀਂ। ਅਸੀਂ ਆਪਣੇ ਆਪ ਨੂੰ ਨਦੀ ਕਹਿ ਲਈਏ, ਅਸੀਂ ਆਪਣੇ ਆਪ ਨੂੰ ਨਹਿਰ ਕਹਿ ਲਈਏ, ਅਸੀਂ ਆਪਣੇ ਆਪ ਨੂੰ ਦਰਿਆ ਕਹਿ ਲਈਏ, ਇੱਕ ਨਾ ਇੱਕ ਦਿਨ ਅਸੀਂ ਸੁੱਕ ਜਾਣਾ ਜੇ ਸਮੁੰਦਰ ਵਿੱਚ ਨਾ ਮਿਲੇ। ਜੇ ਸਮੁੰਦਰ 'ਚ ਮਿਲ ਗਏ ਫਿਰ ਡਰ ਕੋਈ ਨਹੀਂ,
ਫਿਰ ਸੁੱਕਣ ਦਾ ਡਰ ਥੋੜ੍ਹੀ ਹੈ, ਫਿਰ ਤਾਂ ਪਤਾ ਹੈ ਵੀ ਹੁਣ ਤਾਂ ਸਮੁੰਦਰ ਹਾਂ ਭਾਈ, ਸਮੁੰਦਰ ਦਾ ਰੂਪ ਹਾਂ। ਇਸ ਲਈ ਗੁਰੂ ਸਾਹਿਬ ਕਹਿੰਦੇ ਜਨ ਨਾਨਕ ਨਿਰਵਾਣ ਪਦ ਪਾਇਆ, ਕਹਿੰਦੇ ਮੈਂ ਉਹ ਅਵਸਥਾ ਹਾਸਿਲ ਕਰ ਲਈ ਜਿੱਥੇ ਦੁੱਖ ਨਹੀਂ ਹੈ, ਜਿੱਥੇ ਡਰ ਨਹੀਂ ਹੈ। ਪਰ ਕਦੋਂ ਪ੍ਰਾਪਤ ਕੀਤੀ? ਹਰ ਉੱਤਮ ਹਰ ਪਦ ਚੰਗਾ, ਕਹਿੰਦੇ ਹਰੀ ਪਰਮੇਸ਼ਵਰ ਜਿਹੜਾ ਸਭ ਤੋਂ ਉੱਤਮ ਹੈ, ਉਸ ਨਾਲ ਜਦੋਂ ਮੈਂ ਜੁੜਿਆ, ਉਹਦੇ ਨਾਲ ਜੁੜ ਕੇ ਫਿਰ ਉੱਚੀ ਅਵਸਥਾ ਮੈਨੂੰ ਮਿਲ ਗਈ। ਉਹ ਅਵਸਥਾ ਮਿਲ ਗਈ ਜਿੱਥੇ ਨਾ ਕੋਈ ਡਰ ਹੈ, ਜਿੱਥੇ ਨਾ ਕੋਈ ਦੁੱਖ ਹੈ, ਜਿੱਥੇ ਨਾ ਕੋਈ ਤਕਲੀਫ ਹੈ। ਮੈਂ ਉਸ ਅਵਸਥਾ ਦਾ ਪਾਤਰ ਬਣਿਆ, ਪਰ ਬਣਿਆ ਉਦੋਂ ਹੀ ਆ ਜਦੋਂ ਉਹਦੇ ਨਾਲ ਜੁੜਿਆ ਹਾਂ, ਉਹਦੇ ਤੋਂ ਬਿਨਾਂ ਨਹੀਂ। ਉਹਦੇ ਵਰਗੇ ਤਾਂ ਹੀ ਬਣ ਸਕਦੇ ਹਾਂ ਜੇ ਉਹਦੇ ਨਾਲ ਜੁੜਾਂਗੇ, ਜੇ ਉਹਦੇ ਨਾਲ ਨਹੀਂ ਜੁੜਾਂਗੇ ਫਿਰ ਉਹਦੇ ਨਾਲ ਨਹੀਂ, ਉਹਦੇ ਵਰਗੇ ਨਹੀਂ ਬਣਿਆ ਜਾ ਸਕਦਾ। ਅਸੀਂ ਆਪਣਾ ਸੁਹੱਪਣ ਅਤੇ ਆਪਣੀ ਸੁੰਦਰਤਾ ਤਾਂ ਹੀ ਬਰਕਰਾਰ ਰੱਖ ਸਕਦੇ ਹਾਂ ਜੇ ਅਕਾਲ ਪੁਰਖ ਨਾਲ ਜੁੜੇ ਰਹਾਂਗੇ। ਸੁਹੱਪਣ ਅਤੇ ਸੁੰਦਰਤਾ ਭਾਵ ਸਾਡੇ ਜੀਵਨ ਦੀ ਸੁੰਦਰਤਾ, ਜੀਵਨ ਦਾ ਸੁਹੱਪਣ। ਫੁੱਲ ਦੀ ਸੁੰਦਰਤਾ ਓਨਾ ਚਿਰ ਹੀ ਆ ਜਿੰਨਾ ਚਿਰ ਬੂਟੇ ਨਾਲ ਜੁੜਿਆ ਹੋਇਆ। ਜਦੋਂ ਟੁੱਟ ਜਾਂਦਾ ਉਹਦੀ ਸੁੰਦਰਤਾ ਵਿਣਸ ਜਾਂਦੀ ਹੈ। ਸਾਡਾ ਜੀਵਨ ਓਨਾ ਚਿਰ ਹੀ ਸੋਹਣਾ ਹੈ ਜਿੰਨਾ ਚਿਰ ਰੱਬ ਨਾਲ ਜੁੜਿਆ। ਜਿੱਦਣ ਰੱਬ ਤੋਂ ਟੁੱਟ ਜਾਂਗੇ ਉੱਦਣ ਇਹੀ ਜੀਵਨ ਬਦਬੋ ਮਾਰਨ ਲੱਗ ਜਾਂਦਾ ਹੈ। ਫਿਰ ਵਿਕਾਰਾਂ ਦੀ ਬਦਬੋ ਆਉਂਦੀ ਨਾ, ਔਗਣਾਂ ਦੀ ਬਦਬੋ ਆਉਂਦੀ ਹੈ ਨਾ। ਜਦੋਂ ਜੁੜਿਆ ਹੋਵੇ ਉਦੋਂ ਗੁਣਾਂ ਦੀ ਖੁਸ਼ਬੋ, ਵੇਖੋ ਫੁੱਲ ਉਹੀ ਹੈ, ਫੁੱਲ ਉਹੀ ਹੈ। ਬੂਟੇ ਨਾਲ ਜੁੜਿਆ ਹੋਇਆ ਖੁਸ਼ਬੋ ਵੰਡਦਾ, ਬੂਟੇ ਨਾਲੋਂ ਟੁੱਟ ਜਾਏ ਕੁਝ ਪਲ ਖੁਸ਼ਬੋ ਦਿੰਦਾ ਦਿੰਦਾ ਮੁੜ ਕੇ ਸੁੱਕ ਕੇ ਬਦਬੋ ਦੇਣ ਲੱਗ ਜਾਂਦਾ। ਫੁੱਲ ਉਹੀ ਹੈ, ਜੀਵਨ ਉਹੀ ਹੈ। ਰੱਬ ਨਾਲ ਜੁੜਿਆ ਗੁਣਾਂ ਦੀ ਖੁਸ਼ਬੋ ਦਏਗਾ, ਗੁਰੂ ਨਾਲ ਜੁੜਿਆ ਗੁਣਾਂ ਦੀ ਖੁਸ਼ਬੋ ਵੰਡੇਗਾ। ਜਿੱਦਣ ਗੁਰੂ ਤੋਂ ਟੁੱਟ ਗਿਆ, ਪਰਮੇਸ਼ਰ ਤੋਂ ਟੁੱਟ ਗਿਆ, ਜੀਵਨ ਉਹੀ ਹੈ, ਫੁੱਲ ਉਹੀ ਹੈ, ਪਰ ਇਹਦੇ ਵਿੱਚੋਂ ਔਗਣਾਂ ਦੀ ਬਦਬੋ ਆਉਣ ਲੱਗ ਜਾਏਗੀ, ਔਗਣ ਦਿਸਣ ਲੱਗ ਪੈਣਗੇ, ਚੰਗਾ ਰਾਹ ਨਹੀਂ ਦਿਸੇਗਾ ਫਿਰ, ਫਿਰ ਮੰਦਾ, ਮੰਦੇ ਔਗਣ, ਗੁਣਾਹ, ਇਹ ਸਭ ਕੁਝ ਨਜ਼ਰੀ ਆਏਗਾ। ਇਸ ਲਈ ਇਹ ਸਰੀਰ, ਇਹ ਕਾਇਆ ਉਸ ਪਰਮੇਸ਼ਰ ਨੇ ਬਖਸ਼ੀ ਹੈ, ਅਸੀਂ ਉਹਦੇ ਨਾਲ ਇਹਨੂੰ ਜੋੜ ਕੇ ਰੱਖੀਏ, ਉਹਦੇ ਨਾਲ ਜੁੜੀ ਰਹੇ, ਉਹਦੇ ਨਾਲ ਜੁੜੀ ਉਹਦੇ ਪ੍ਰੇਮ ਵਿੱਚ ਭਿੱਜੀ ਰਹੇ, ਉਹਦੇ ਪ੍ਰੇਮ ਵਿੱਚ ਭਿੱਜੀ ਹੋਈ ਉਹਦੇ ਰੰਗ ਵਿੱਚ ਰੰਗੀ ਜਾਵੇ, ਅਤੇ ਉਹਦੇ ਵਰਗੇ ਹੀ ਅਸੀਂ ਬਣ ਜਾਈਏ, ਅਤੇ ਇਸ ਦੇਹੀ ਰੂਪੀ ਘੋੜੀ ਨਾਲ ਸਾਨੂੰ ਸਫ਼ਰ ਤੈਅ ਕਰਨ ਦੀ ਜਾਚ ਆ ਜਾਏ। ਸਤਿਗੁਰੂ ਕਿਰਪਾ ਕਰਨ, ਜੋ ਮਾਲਕ ਨੇ ਇਹਨਾਂ ਪਾਵਨ ਦੋ ਪਦਿਆਂ ਰਾਹੀਂ ਸਾਨੂੰ ਉਪਦੇਸ਼ ਦਿੱਤਾ, ਉਸ ਉਪਦੇਸ਼ ਉੱਤੇ ਸਾਨੂੰ ਚੱਲਣ ਦੀ ਜਾਚ ਆ ਜਾਏ। ਮਾਲਕ ਪਾਤਸ਼ਾਹ ਜੀ ਅੱਗੇ ਅਰਦਾਸ ਕਰਦੇ ਰਿਹਾ ਕਰੋ, ਵਿਸਰ

ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ। ਦਰੋਂ ਕਰੋਂ ਗੁਰਸਿੱਖੀ ਜੀਵਨ, ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀ ਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾਲ

0: ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵ ਨੂੰ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਸਗਲ ਸਮੱਗਰੀ ਤੁਮਰੈ ਤੁਮ ਤੇ ਹੋਇ ਸੋ ਤੁਮਰੀ ਗਤ ਮਿਤ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ

ਜਾਏ। ਤੇਗ ਬਹਾਦਰ ਸਿਮਰਿਆ ਘਰ ਨੌਂਦਾ ਬਿਤਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ

ਹਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਸਿਖਾਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੂੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮੰਨੀ ਵਾ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੇ ਦਾਸ, ਸੇਵਾ ਸੰਭਾਲ ਦਾ ਦਾਨ ਆਪਣੇ

ਚਾਰ ਨਾਮ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਆਪ ਜੀਆਂ ਦੇ ਦਰ 'ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਪੇ ਢਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ।

ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਕ ਕੇ ਹਾਜ਼ਰ ਹੈ। ਧਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ, ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ।

ਵਾਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਾ ਮਿਲੇਂਗੇ, ਖੁਆਰ ਹੋਏ ਸਾ ਮਿਲੇਂਗੇ। ਬੋਲੇ ਸੋਨਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਆਵ ਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਤੋਪੈ ਸਵਾਮੀ, ਮਾਨਸ ਕੀ ਗਤ ਹੀ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਵਸਾਈਆਂ ਮੇਰਾ,

नानक घर के गोले सत नाम श्री वाहिगुरु साहिब जी।

गुर सिख जोगी जागरी।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਚੌਥਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਪਨ ਕਰਤਵਾ ਜੀ ਆਂਦਰ ਜੀਓ ਸੁਖ ਜਾਨ ਲਾ ਸਭ ਤੇਰੇ ਬਸ ਤੇਰਾ ਕਰਪਲਾ ਤੇਰਾ ਕਰ ਆਨੰਦ ਵਧਾਈ ਤੁਕਰ ਮਾਣ ਮਹੱਤਾ।

ਪਹਿਲਾ ਸੋਹਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ

ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅਣਜਿਠ ਕੀਤਾ ਤਨਾ ਪਿਆਰਿਆਂ।

ਗਲਤੀਆਂ ਹੋ ਜਾਂਦੀਆਂ ਨੇ, ਅੱਖਰ ਵਾਧਾ ਘਾਟਾ, ਭੁੱਲ ਚੁੱਕ ਮਾਫ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ, ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀ ਦੇ

ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਈ ਅਕਾਲ ਕੀ ਤਬੈ ਚਲਾਇਓ ਸਭ ਸਿੱਖ।

0: ਸਤਨਾਮ ਵਾਹਿਗੁਰੂ ਸਾਹਿਬ ਜੀ
1: ਵਾਹਿਗੁਰੂ

0: ਭਾਵ ਅੰਮ੍ਰਿਤ ਸੰਚਾਰ ਹੋ ਰਹੇ ਨੇ, ਖੰਡੇ ਦੀ ਪਹੁਲ ਤਿਆਰ ਹੋ ਰਹੀ ਹੈ, ਗੁਰੂ ਕੇ ਸਿੰਘ ਸਿੰਘਣੀਆਂ ਸਜਿਆ ਜਾ ਰਿਹਾ ਹੈ। ਜਿਹੜਾ ਖਾਲਸਾ ਪੰਥ ਮਹਾਰਾਜ ਜੀ ਨੇ ਸਾਜਿਆ ਉਹਦੇ ਵਿੱਚ ਕਵੀ ਜੀ ਕਹਿੰਦੇ ਦਿਨ ਪ੍ਰਤੀ ਦਿਨ ਵਾਧਾ ਹੀ ਹੋ ਰਿਹਾ ਹੈ। ਜਿਵੇਂ ਚੰਦਰਮਾ ਤੁਸੀਂ ਦੇਖੋ ਇਹ ਮੱਸਿਆ ਤੋਂ ਪੂਰਨਮਾਸ਼ੀ ਵੱਲ ਨੂੰ ਵੱਧਦਾ ਹੈ, ਹਾਲਾਂਕਿ ਗੁਰੂ ਘਰ ਦੇ ਵਿੱਚ ਨਾ ਮੱਸਿਆ ਨਾ ਪੂਰਨਮਾਸ਼ੀ, ਇਹ ਤਾਂ ਸਿਰਫ ਇੱਕ ਸਮਝਾਉਣ ਵਾਸਤੇ ਹੈ ਕਿ ਜਿਵੇਂ ਉਹ ਚੰਦਰਮਾ ਵੱਧਦਾ ਵੱਧਦਾ ਵੱਧਦਾ ਇੱਕ ਦਿਨ ਪੂਰਾ ਹੋ ਜਾਂਦਾ ਹੈ, ਇਸੇ ਤਰ੍ਹਾਂ ਇੱਥੇ ਕਵੀ ਜੀ ਨੇ ਚੰਦ ਦੀ ਗੱਲ ਕੀਤੀ ਹੈ ਵੀ ਦਿਨੋਂ ਦਿਨ ਵੱਧ ਰਿਹਾ ਹੈ ਗੁਰੂ ਕਾ ਖਾਲਸਾ। ਗੁਰੂ ਕੇ ਖਾਲਸੇ ਦੇ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ।
1: ਇੱਕ ਦਿਨ ਸ਼੍ਰੀ ਗੁਜਰੀ ਗੁਰ ਮਾਤਾ,
0: ਇੱਕ ਦਿਨ ਮਾਤਾ ਗੁਜਰ ਕੌਰ ਜੀ
1: ਪ੍ਰਾਤ ਭਈ ਜਲ ਬਿਮਲ ਸਨਾਤਾ,
0: ਆਪਣੇ ਨੇਮ ਦੇ ਮੁਤਾਬਕ ਰੋਜ਼ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਨਾ ਔਰ ਅੰਮ੍ਰਿਤਮਈ ਬਾਣੀ ਦਾ ਅਭਿਆਸ ਕਰਨਾ, ਰੋਜ਼ਾਨਾ ਨੇਮ ਦੇ ਮੁਤਾਬਕ ਇੱਕ ਦਿਨ ਮਾਤਾ ਜੀ ਜਿਹੜੇ ਆ ਆਪਣੇ ਨੇਮ ਨੂੰ ਨਿਭਾਉਂਦਿਆਂ ਹੋਇਆਂ ਇਸ਼ਨਾਨ ਕਰਦੇ ਹਨ।
1: ਪ੍ਰਥਮ ਪਾਠ ਕਰ ਜਪ ਜੀ ਕੇਰਾ,
0: ਔਰ ਪ੍ਰਥਮ ਸਭ ਤੋਂ ਪਹਿਲਾਂ ਜਪ ਜੀ ਸਾਹਿਬ ਜੀ ਦਾ ਪਾਠ ਜਿਹੜਾ ਮਾਤਾ ਜੀ ਨੇ ਕੀਤਾ ਹੈ।
1: ਅਮਰ ਪੜੀ ਗੁਰਬਾਣੀ ਫੇਰਾ,
0: ਫਿਰ ਗੁਰਬਾਣੀ ਦਾ ਅਭਿਆਸ ਜਿਹੜਾ ਹੈ ਉਹ ਕੀਤਾ ਹੈ। ਖਾਲਸਾ ਪੰਥ ਦੀ ਸਾਜਨਾ ਹੋ ਚੁੱਕੀ ਹੈ, ਗੁਰੂ ਕਾ ਖਾਲਸਾ ਸੱਜ ਚੁੱਕਾ ਹੈ, ਔਰ ਗੁਰੂ ਮਹਾਰਾਜ ਨੇ ਜਿਹੜੀ ਬਾਣੀਆਂ ਦੇ ਉਚਾਰਨ ਕੀਤੇ ਉਹ ਵੀ ਮੌਜੂਦ ਹੈ। ਜਾਪ ਸਾਹਿਬ ਦੀ ਬਾਣੀ ਹੈ, ਸਵਈਏ ਨੇ ਚੌਪਈ ਸਾਹਿਬ ਦੀ ਬਾਣੀ ਔਰ ਅਨੰਦ ਸਾਹਿਬ ਜੀ ਦੀ ਬਾਣੀ ਹੈ। ਮਾਤਾ ਜੀ ਜਿਹੜੇ ਆ ਉਹ ਨਿੱਤ ਦੇ ਨੇਮ ਦੇ ਵਿੱਚ ਬਾਣੀਆਂ ਦਾ ਅਭਿਆਸ ਜਿਹੜਾ ਉਹ ਕਰਦੇ ਹਨ।
1: ਸੁਖਮਣੀ ਪਾਠ ਕੋ ਕਰਤੇ,
0: ਫਿਰ ਆਪਣਾ ਨਿੱਤ ਦਾ ਨੇਮ ਨਿਭਾਉਣ ਤੋਂ ਬਾਅਦ ਸੁਖਮਣੀ ਸਾਹਿਬ ਜੀ ਦਾ ਪਾਠ ਮਾਤਾ ਜੀ ਨੇ ਸ਼ੁਰੂ ਕੀਤਾ, ਇਹ ਵੀ ਧਿਆਨ ਰੱਖਿਓ। ਕਈ ਕਹਿੰਦੇ ਜੀ ਸਾਡੇ ਕੋਲੋਂ ਜਪਜੀ ਸਾਹਿਬ ਦਾ ਹੀ ਪਾਠ ਮਸਾਂ ਹੁੰਦਾ ਹੈ, ਅਸੀਂ ਇੰਨੀ ਬਾਣੀ ਦਾ ਪਾਠ ਕਿੱਦਾਂ ਕਰ ਲਈਏ। ਕਈ ਕਹਿੰਦੇ ਆ ਜੀ ਸਾਡੇ ਕੋਲ ਤਾਂ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਹੁੰਦਾ। ਵੱਖ ਵੱਖ ਨੇ ਨਾ, ਸਕੂਲ ਹੈ, ਸਕੂਲ ਦੀ ਬਿਲਡਿੰਗ ਤਾਂ ਇੱਕੋ ਹੀ ਹੈ ਪਰ ਉਹਦੇ ਵਿੱਚ ਅੰਦਰ ਕਲਾਸ ਜਿਹੜੀ ਹੈ ਉਹ ਵੱਖਰੀ ਵੱਖਰੀ ਹੈ। ਉਹਦੇ ਵਿੱਚ ਪਹਿਲੀ ਕਲਾਸ ਦਾ ਵੀ ਹੈ, ਦੂਜੀ ਕਲਾਸ ਵੀ ਹੈ, ਤੀਜੀ ਵੀ ਹੈ, ਚੌਥੀ ਵੀ ਹੈ। ਇਸੇ ਤਰ੍ਹਾਂ ਇਹ ਵੀ ਇੱਕ ਵਿਦਿਆਲਾ ਹੈ, ਗੁਰੂ ਨਾਨਕ ਸਾਹਿਬ ਦੇ ਘਰ ਦਾ ਇਹ ਇੱਕ ਸਕੂਲ ਹੈ। ਇਹਦੇ 'ਚ ਵੱਖ ਵੱਖ ਜਿਹੜੇ ਨੇ ਉਹ ਸਿੱਖਿਆਰਥੀ ਬੈਠੇ ਨੇ, ਆਪਾਂ ਸਿੱਖਿਆਰਥੀ ਹਾਂ ਅਤੇ ਇਹਦੇ ਵਿੱਚ ਵੱਖ ਵੱਖ ਨੇ। ਹੋ ਸਕਦਾ ਹਜੇ ਕੋਈ ਪਹਿਲੀ ਕਲਾਸ ਵਾਲਾ ਹੀ ਹੋਵੇ, ਹੋ ਸਕਦਾ ਕਿਸੇ ਨੇ ਪਲੱਸ ਟੂ ਕਰ ਲਈ ਹੋਵੇ ਅਤੇ ਕਿਸੇ ਨੇ ਬੀ ਏ ਕਰ ਲਈ ਹੋਵੇ, ਕਿਸੇ ਨੇ ਡਿਗਰੀ ਲੈ ਲਈ ਹੋਵੇ। ਵੱਖਰੇ ਵੱਖਰੀ ਅਵਸਥਾਵਾਂ 'ਚ ਆਪਾਂ ਸਾਰੇ ਬੈਠੇ ਹਾਂ, ਇੱਕੋ ਜਿਹੇ ਨਹੀਂ ਹਾਂ। ਔਰ ਇਹ ਵੀ ਧਿਆਨ ਵਿੱਚ ਰੱਖਣਾ, ਕਈ ਤੁਹਾਡੇ 'ਚ ਉਹ ਵੀ ਬੈਠੇ ਨੇ ਜਿਨ੍ਹਾਂ ਨੇ ਇਤਿਹਾਸ ਪਤਾ ਨਹੀਂ ਕਿੰਨੀ ਵਾਰ ਸੁਣ ਲਿਆ, ਕਿੰਨੀ ਵਾਰ ਉਹਨਾਂ ਨੇ ਸੁਣਿਆ ਹੋਇਆ। ਮੁਬਾਰਕ ਹੈ ਤੁਸੀਂ ਇਤਿਹਾਸ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਚਾਰ ਪੰਜ ਪੰਜ ਵਾਰੀ ਸੁਣਿਆ ਹੈ। ਪਰ ਜਿਹੜੀ ਸੰਗਤ 'ਚ ਆਪਾਂ ਬੈਠੇ ਹੋਏ ਹਾਂ, ਹੋ ਸਕਦਾ ਕਈ ਉਹ ਵੀ ਹੋਣਗੇ ਜਿਹੜੇ ਪਹਿਲੀ ਵਾਰ ਸੁਣ ਰਹੇ ਨੇ, ਉਹ ਵੀ ਹੋਣਗੇ ਜਿਨ੍ਹਾਂ ਨੇ ਪਹਿਲੀ ਵਾਰ ਇਹ ਸੁਣਨਾ ਹੋਏਗਾ ਇਤਿਹਾਸ, ਕਿਉਂਕਿ ਉਹ ਗੁਰੂ ਮਹਾਰਾਜ ਦੇ ਦਰ 'ਤੇ ਆਏ ਨੇ, ਉਹ ਪਹਿਲੀ ਵਾਰ ਸੁਣਨ ਲੱਗੇ ਨੇ। ਹੁਣ ਜਿਹਨੇ ਪਹਿਲੀ ਵਾਰ ਸੁਣਨਾ ਉਹਦੇ ਲਈ ਵੀ ਇਤਿਹਾਸ ਹੈ, ਜਿਹਨਾਂ ਜਿਹੜਾ ਚੌਥੀ ਵਾਰ ਸੁਣ ਰਿਹਾ ਉਹਦੇ ਲਈ ਵੀ ਇਤਿਹਾਸ ਹੈ। ਪਰ ਉਹਦੇ ਵਿੱਚ ਇਹ ਨਾ ਹੋਵੇ ਕਿ ਇਹ ਤਾਂ ਮੈਂ ਬੜੀ ਵਾਰ ਸੁਣ ਚੁੱਕਾ ਹਾਂ। ਨਹੀਂ, ਜਿਹੜੇ ਨਾਲ ਬੈਠੇ ਨੇ ਉਹਨਾਂ ਵਿੱਚ ਕਈ ਪਹਿਲੀ ਵਾਰ ਵੀ ਸੁਣਨ ਵਾਲੇ ਨੇ। ਗੱਲ ਨੂੰ ਸਮਝਿਓ, ਸੰਗਤ ਵਿੱਚ ਹੀ ਬਹੁਤ ਬੈਠੇ ਆ ਜਿਹੜੇ ਕਹਿੰਦੇ ਆ ਜੀ ਜਪਜੀ ਸਾਹਿਬ ਦਾ ਪਾਠ ਵੀ ਸਾਨੂੰ ਔਖਾ ਲੱਗਦਾ ਹੈ। ਸੰਗਤ ਵਿੱਚ ਹੀ ਬੈਠੇ ਆ ਜਿਹੜੇ ਕਹਿੰਦੇ ਜੀ ਅਸੀਂ रोज़ अपना नित दा नेम करते हैं जो साड़ी नित नेम दियां बाणियां ने ते कई वह भी बैठे हुए है जिहड़े नित नेम तो इलावा भी बाणियां दा पाठ करते हैं रोज़ सहज पाठ करते हैं सुखमनी साहब दा पाठ करते हैं इत आदिक बाणियां दा पाठ बाणियां दा जाप करते ने ऐसियां ऐसियां रूहां भी बैठियां ने। माता जी ने अपने अमृत वेले नित नेम दी बाणियां दा जाप कीता उस तो उपरंत उन्होंने पुन सुखमनी सा पाठ को करंते फिर माता गुजर कौर जी सुखमनी साहब जी का पाठ करते हैं। जदों माता जी अमृत वेले नू संभालदियां सुखमनी साहब जी की बाणी पढ़ रहे हैं तो सुभाविक ही गुरु गोबिंद सिंह महाराज उधर जिहड़ा विचर रहे हैं सतगुरु महाराज माता गुजर कौर जी जदों सुखमनी साहब का पाठ करते हैं
1: सादर तब ही निकट बिठाए
0: ते पाठ करते जदों ध्यान गया भी गुरु कलगीधर पातशाह जी इधर आस पास विचर रहे ने इशारा किया कोल बैठण का। हुण देखो इत्थे ये नहीं भी वह गुरु है उत्थे की है मां ते पुत्र का रिश्ता भी है। उस वेले फिर कहिंदे ने इशारा किया भी अपने कोल जड़ा बिठाउण दा गुरु गोबिंद सिंह महाराज जी बड़े प्यार नाल कोल आ करके बैठदे हन
1: आप पठत बाणी चित लाए
0: ते आप माता जी बाणी चित ला के पढ़ रहे ने सुखमनी साहब जी का पाठ जड़ा वो निरंतर कर रहे हन
1: चैत श्री वैराग उपाई
0: और बाणी पढ़दिया प्रेम भी है ते वैराग भी है बाणी पढ़दिया इन्ने प्रेम विच बाणी पढ़ रहे ने प्रेम भी अंदर है ते वैराग भी है इस प्यार दे विच जदों बाणी पढ़दे सन
1: पठत ए तुक मुख आई
0: पढ़दे पढ़दे पाठ करदे करदे सुखमनी साहब जी दी बाणी विच आ तुक जदों

0: ਦਾ ਪਾਠ ਜਿਹੜਾ ਉਹ ਕਰ ਰਹੇ ਸੀ ਤੇ ਪੜ੍ਹਦੇ ਪੜ੍ਹਦੇ ਪੰਗਤੀ ਆ ਗਈ, ਤੈਸਾ ਸਵਰਨ ਤੈਸੀ ਉਸ ਮਾਟੀ। ਇਹ ਅਵਸਥਾ ਕਿਹਦੀ ਹੈ? ਜਿਹੜਾ ਜੀਵਨ ਮੁਕਤ ਹੋ ਚੁੱਕਾ ਹੈ, ਜਿਹਨੇ ਦੁੱਖ ਸੁੱਖ ਖੁਸ਼ੀ ਗਮ ਵਾਧਾ ਘਾਟਾ ਆਸਾ ਮਨਸਾ ਸਭ ਨੂੰ ਇੱਕ ਬਰਾਬਰ ਕਰ ਦਿੱਤਾ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹੇ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੈ। ਉਹਦੇ ਲਈ ਮਿੱਟੀ ਔਰ ਦੂਸਰੇ ਦਾ ਪਰਾਇਆ ਧਨ ਪਰਾਇਆ ਸੋਨਾ ਉਹ ਇੱਕ ਬਰਾਬਰ ਹੈ। ਸਾਹਮਣੇ ਕੋਈ ਕਿਸੇ ਦਾ ਸੋਨਾ ਪਿਆ ਹੋਵੇ, ਉਹਦੀ ਚਮਕ ਹੋਵੇ, ਪਰ ਉਹ ਮੇਰਾ ਉਹਦੇ 'ਤੇ ਹੱਕ ਨਹੀਂ ਹੈ ਅਤੇ ਉਹ ਮੇਰੇ ਵਾਸਤੇ ਤਾਂ ਮਿੱਟੀ ਦੇ ਸਮਾਨ ਹੀ ਹੈ। ਸਾਹਮਣੇ ਧਨ ਪਿਆ ਹੋਵੇ ਜਿੰਨਾ ਮਰਜ਼ੀ, ਪਰ ਜੇ ਮੇਰਾ ਉਹਦੇ 'ਤੇ ਹੱਕ ਨਹੀਂ ਹੈ ਅਤੇ ਉਹ ਫਿਰ ਮੇਰੇ ਲਈ ਤਾਂ ਮਿੱਟੀ ਦੇ ਸਮਾਨ ਹੈ। ਕਹਿੰਦੇ ਜਦੋਂ ਇਹ ਅਵਸਥਾ ਵਾਲੀ ਬਾਣੀ ਪੜ੍ਹੀ ਅਸ਼ਟਪਦੀ ਵਿੱਚੋਂ, ਇਹ ਪਦੇ ਦਾ ਪਾਠ ਜਦੋਂ ਮਾਤਾ ਜੀ ਨੇ ਕੀਤਾ ਤਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਬੈਠੇ ਸਨ।
1: ਅਰਥ ਵਿਚਾਰਿਓ ਮਾਈ,
0: ਮਾਤਾ ਜੀ ਨੇ ਨਾਲ ਨਾਲ ਉਹਦੇ ਅਰਥ ਵੀ ਵਿਚਾਰੇ ਨੇ। ਅਸਲ ਵਿੱਚ ਸੁਰਤ ਜੁੜਦੀ ਹੋਈ ਉਦੋਂ ਹੈ ਜਦੋਂ ਤੁਸੀਂ ਬਾਣੀ ਪੜ੍ਹ ਰਹੇ ਹੋ ਅਤੇ ਨਾਲ ਨਾਲ ਉਹਦੇ ਅਰਥ ਵੀ ਤੁਹਾਡੇ ਦਿਮਾਗ ਵਿੱਚ ਚੱਲ ਰਹੇ ਆ, ਫਿਰ ਧਿਆਨ ਹੋਰ ਪਾਸੇ ਨਹੀਂ ਜਾਏਗਾ। ਧਿਆਨ ਹੋਰ ਪਾਸੇ ਕਦੋਂ ਜਾਂਦਾ ਹੈ? ਜਦੋਂ ਇਕੱਲੀ ਬਾਣੀ ਚੱਲ ਰਹੀ ਹੈ ਉਦੋਂ ਫਿਰ ਧਿਆਨ ਦੂਜੇ ਪਾਸੇ ਆ, ਜਦੋਂ ਤੁਹਾਡੇ ਦਿਮਾਗ ਵਿੱਚ ਨਾਲ ਨਾਲ ਉਹਦੇ ਅਰਥ ਚੱਲਣਗੇ ਫਿਰ ਧਿਆਨ ਹੋਰ ਪਾਸੇ ਜਾਏਗਾ ਹੀ ਨਹੀਂ। ਇਹ ਨੁਕਤਾ ਹੈ ਗੁਰਬਾਣੀ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਜੁੜਨ ਦਾ। ਜਦੋਂ ਕਹਿੰਦੇ ਸਤਿਗੁਰੂ ਮਹਾਰਾਜ ਜੀ ਕੋਲ ਬੈਠੇ ਅਤੇ ਮਾਤਾ ਜੀ ਨੇ ਬਾਣੀ ਪੜ੍ਹੀ ਕਿ ਅੰਮ੍ਰਿਤ ਔਰ ਜ਼ਹਿਰ ਇੱਕ ਸਮਾਨ ਹੈ, ਮਿੱਟੀ ਔਰ ਸੋਨਾ ਇੱਕ ਸਮਾਨ ਹੈ, ਇਸ ਕੇ ਅਰਥ ਵਿਚਾਰਿਓ ਮਾਈ। ਮਾਈ ਮਤਲਬ ਮਾਤਾ ਗੁਜਰ ਕੌਰ ਜੀ ਨੇ ਜਦੋਂ ਨਾਲ ਨਾਲ ਇਹਦੇ ਅਰਥ ਵੀ ਵਿਚਾਰੇ ਹਨ, ਉੱਥੇ ਹੀ ਫਿਰ ਉਹਨੂੰ ਕਹਿੰਦੇ ਨੇ ਰੋਕਦਿਆਂ ਹੋਇਆਂ ਮਾਤਾ ਜੀ ਆਪਣੇ ਪੁੱਤਰ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛਦੇ ਹਨ। ਕਹਿਣ ਲੱਗੇ ਪੁੱਤਰ ਜੀ, ਜਿਹੜੀ ਪੰਗਤੀ ਮੈਂ ਪੜ੍ਹ ਰਹੀ ਹਾਂ, ਜਿਹੜੀ ਅਸ਼ਟਪਦੀ ਵਿੱਚੋਂ ਇਹ ਪਦੇ ਦਾ ਪਾਠ ਕਰ ਰਹੀ ਹਾਂ, ਜਿਹੜਾ ਜੀਵਨ ਮੁਕਤ ਹੋ ਚੁੱਕਾ ਹੈ, ਜਿਉਂਦਿਆਂ ਜੀ ਮੁਕਤ ਹੋ ਜਾਣਾ, ਦੁੱਖ ਸੁੱਖ ਇੱਕ ਬਰਾਬਰ ਕਰ ਦੇਣਾ, ਵਾਧਾ ਘਾਟਾ ਖੁਸ਼ੀ ਗਮੀ ਆਸਾ ਮਨਸਾ ਸਭ ਕੁਝ ਤਿਆਗ ਕੇ ਇੱਕ ਬਰਾਬਰ ਕਰ ਦੇਣਾ, ਭਾਵ ਜਿਹਦੇ ਵਿੱਚ ਉਹ ਡੋਲਦਾ ਨਹੀਂ ਹੈ, ਦੁੱਖ ਹੈ ਤਾਂ ਵੀ, ਸੁੱਖ ਹੈ ਤਾਂ ਵੀ, ਖੁਸ਼ੀ ਹੈ ਤਾਂ ਵੀ, ਗਮ ਹੈ ਤਾਂ ਵੀ, ਕੋਈ ਉਸਤਤ ਕਰ ਰਿਹਾ ਕੋਈ ਨਿੰਦਿਆ ਕਰ ਰਿਹਾ ਕੋਈ ਫਰਕ ਨਹੀਂ ਪੈਂਦਾ। ਜੇ ਜੀਵਨ ਮੁਕਤ ਅਵਸਥਾ ਨਹੀਂ ਹੈ ਫਿਰ ਮੰਨ ਲਓ ਕਿਸੇ ਨੇ ਉਸਤਤ ਕੀਤੀ ਅਤੇ ਹੰਕਾਰ ਆ ਗਿਆ ਵੀ ਮੇਰੀ ਉਸਤਤ ਹੋ ਰਹੀ ਹੈ, ਜੇ ਕਿਸੇ ਨੇ ਨਿੰਦਾ ਕੀਤੀ ਤਾਂ ਕ੍ਰੋਧ ਆ ਗਿਆ, ਅੱਖਾਂ ਲਾਲ ਕਰ ਲਈਆਂ ਵੀ ਇਹ ਕੌਣ ਹੁੰਦਾ ਮੇਰੀ ਨਿੰਦਿਆ ਕਰਨ ਵਾਲਾ। ਪਰ ਜਿਹੜਾ ਜੀਵਨ ਮੁਕਤ ਹੋ ਗਿਆ ਉਹਨੂੰ ਕੋਈ ਪਰਵਾਹ ਨਹੀਂ, ਉਹ ਭਾਵੇਂ ਕੋਈ ਉਹਦੀ ਉਸਤਤ ਕਰੇ ਭਾਵੇਂ ਕੋਈ ਉਹਦੀ ਨਿੰਦਿਆ ਕਰੇ ਉਹਨੂੰ ਕੋਈ ਪਰਵਾਹ ਨਹੀਂ ਹੈ, ਉਹ ਅਡੋਲ ਰਹਿੰਦਾ ਹੈ ਅੰਦਰੋਂ, ਉਹ ਡੋਲਦਾ ਨਹੀਂ ਹੈ। ਖੁਸ਼ੀ ਆ ਗਈ ਤਾਂ ਚਿਹਰਾ ਖਿੜ ਗਿਆ, ਗਮ ਆ ਗਿਆ ਤਾਂ ਚਿਹਰਾ ਮੁਰਝਾ ਗਿਆ। ਜੇ ਕੋਈ ਖੁਸ਼ੀ ਆ ਗਈ ਤਾਂ ਨੱਚਣ ਟੱਪਣ ਲੱਗ ਪਿਆ, ਜੇ ਕੋਈ ਗਮ ਦੀ ਖਬਰ ਆ ਗਈ ਤਾਂ ਧਾਹਾਂ ਮਾਰ ਕੇ ਰੋਣ ਲੱਗ ਪਿਆ। ਇਹਦਾ ਮਤਲਬ ਹਜੇ ਜੀਵਨ ਮੁਕਤ ਨਹੀਂ ਹੋਇਆ। ਜੀਵਨ ਮੁਕਤ ਉਹ ਹੈ ਜਿਹੜਾ ਦੁੱਖ ਔਰ ਸੁੱਖ ਨੂੰ ਇੱਕ ਬਰਾਬਰ ਕਰ ਰਿਹਾ, ਸੁੱਖ ਆ ਗਿਆ ਤਾਂ ਵੀ ਕੋਈ ਪਰਵਾਹ ਨਹੀਂ, ਦੁੱਖ ਆ ਗਿਆ ਤਾਂ ਵੀ ਕੋਈ ਪਰਵਾਹ ਨਹੀਂ। ਮਾਤਾ ਜੀ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛਦੇ ਹਨ। ਕਹਿਣ ਲੱਗੇ ਇਹ ਜਿਹੜੀ ਪੰਗਤੀ ਦਾ ਮੈਂ ਪਾਠ ਕਰ ਰਹੀ ਹਾਂ, ਜਿਹੜਾ ਜੀਵਨ ਮੁਕਤ ਵਾਲੀ ਅਵਸਥਾ ਵਾਲਾ ਹੈ, ਕਿ ਕੋਈ ਦੁਨੀਆਂ ਦੇ ਵਿੱਚ ਐਸਾ ਹੈ ਗਿਆਨਵਾਨ, ਕੋਈ ਹੈ ਜਿਹਦੇ ਆਪਾਂ ਦੀਦਾਰ ਕਰ, ਜਿਵੇਂ ਗੁਰੂ ਅਰਜਨ ਦੇ ਮਹਾਰਾਜ ਨੂੰ ਪੁੱਛਿਆ ਸੀ, ਮਹਾਰਾਜ ਕਹਿੰਦੇ ਭਾਣਾ ਮੰਨੋ, ਭਾਣੇ ਵਿੱਚ ਰਹੋ, ਭਾਣੇ ਵਿੱਚ ਰਹਿਣਾ ਚਾਹੀਦਾ, ਤੇ ਮਹਾਰਾਜ ਕੋਈ ਹੈ ਜਿਹੜਾ ਤੁਹਾਡਾ ਭਾਣਾ ਮੰਨਦਾ ਹੈ ਉਸ ਅਕਾਲ ਪੁਰਖ ਜੀ ਦਾ? ਤੇ ਮਹਾਰਾਜ ਨੇ ਭਾਈ ਭਿਖਾਰੀ ਜੀ ਵੱਲ ਇਸ਼ਾਰਾ ਕੀਤਾ ਜਿਹਦੇ ਜਵਾਨ ਪੁੱਤਰ ਦਾ ਵਿਆਹ ਵੀ ਹੋ ਗਿਆ ਤੇ ਮੌਤ ਵੀ ਹੋ ਗਈ। ਇੱਕ ਦਿਨ ਇੱਕੋ ਦਿਨ ਵਿੱਚ ਸਵੇਰੇ ਵਿਆਹ ਹੁੰਦਾ ਹੈ ਤੇ ਦੁਪਹਿਰ ਤੋਂ ਬਾਅਦ ਮੌਤ ਹੋ ਜਾਂਦੀ ਹੈ। ਇੱਕੋ ਹੀ ਘਰ ਦੇ ਵਿੱਚ ਦੋਵੇਂ ਮਾਹੌਲ ਵੇਖਣ ਨੂੰ ਮਿਲੇ, ਪਰ ਭਾਈ ਭਿਖਾਰੀ ਜੀ ਡੋਲੇ ਨਹੀਂ, ਕਹਿੰਦੇ ਉਹ ਵੀ ਉਹਦਾ ਹੁਕਮ ਸੀ, ਇਹ ਵੀ ਉਹਦਾ ਹੁਕਮ ਹੈ, ਜਿਹੜਾ ਵਿਵਾਹ ਕੀਤਾ ਇਹ ਵੀ ਉਹਦਾ ਹੁਕਮ, ਤੇ ਜੇ ਇਹਦੀ ਮੌਤ ਹੋ ਗਈ ਇਹ ਵੀ ਉਹਦਾ ਹੁਕਮ ਹੈ। ਇੱਥੇ ਮਾਤਾ ਜੀ ਜਿਹੜਾ ਉਹ ਪੁੱਛਦੇ ਹਨ,
1: ਉਚਰੋ ਨੀਚ ਰੰਗ ਕੈ ਰਾਜਾ,
0: ਕਹਿਣ ਲੱਗੇ ਤੁਸੀਂ ਪਰਮੇਸ਼ਵਰ ਦੇ ਉਸ ਰੱਬੀ ਜੋਤ ਦੇ ਮਾਲਕ ਹੋ, ਗੁਰ ਪਰਮੇਸ਼ਰ ਇੱਕੋ ਜਾਣ, ਮੇਰੇ ਵਾਸਤੇ ਤੁਸੀਂ ਪਰਮੇਸ਼ਵਰ ਦਾ ਰੂਪ ਹੋ ਔਰ ਤੁਸੀਂ ਸਾਰਿਆਂ ਲਈ ਇੱਕ ਬਰਾਬਰ ਹੋ। ਊਚ ਔਰ ਨੀਚ ਰੰਕ ਕੈ ਰਾਜਾ, ਭਾਵੇਂ ਕੋਈ ਉੱਚ ਜਾਤੀ ਦਾ ਹੈ, ਭਾਵੇਂ ਕੋਈ ਨੀਵੇਂ, ਦੁਨੀਆਂ ਦੇ ਮੁਤਾਬਕ ਕੋਈ ਗਰੀਬ ਹੈ, ਕੋਈ ਅਮੀਰ ਹੈ, ਕੋਈ ਰਾਜਾ, ਕੋਈ ਭਿਖਾਰੀ, ਸਾਰਿਆਂ ਵਾਸਤੇ ਤੁਸੀਂ ਇੱਕ ਰੂਪ ਹੋ। ਤੁਸੀਂ ਸਾਰਿਆਂ ਦੇ ਪਾਜ ਭੇਦ ਨੂੰ ਜਾਣਦੇ ਹੋ, ਤੁਹਾਡੇ ਅੱਗੇ ਕੋਈ ਪੜਦਾ ਨਹੀਂ ਕਿਸੇ ਦਾ, ਭਾਵੇਂ ਕੋਈ ਸਾਧ ਹੈ ਤੇ ਭਾਵੇਂ ਕੋਈ ਅਸਾਧ ਹੈ, ਭਾਵੇਂ ਕੋਈ ਚੰਗਾ ਹੈ ਮਾੜਾ ਹੈ, ਹਰ ਇੱਕ ਦੇ ਬਾਰੇ

0: ਜਿਹਦੇ ਵਿੱਚ ਹਰਖ ਤੇ ਸ਼ੋਕ ਹੋਵੇ, ਖੁਸ਼ੀ ਤੇ ਗਮ ਦੀ ਅਵਸਥਾ ਹੋਵੇ ਤੇ ਆਤਮਕ ਅਡੋਲਤਾ ਅੰਦਰ ਬਣੀ ਰਵੇ, ਇੱਕ ਰਸ ਦੇ ਵਿੱਚ ਹੋਵੇ, ਜੋ ਮੈਂ ਇਹ ਪਾਠ ਕਰ ਰਹੀ ਹਾਂ।
1: ਇਸਾ ਪ੍ਰਕਾਰ ਕੋ ਸੰਤ ਵਿਸਾਲਾ,
0: ਮੈਨੂੰ ਕੋਈ ਐਸਾ ਸੰਤ ਦਿਸ ਸਕਦਾ? ਸੰਤ ਕਿਹਨੂੰ ਕਹਿੰਦੇ ਆ? ਸੰਤ ਪਹਿਰਾਵੇ ਦਾ ਨਾਮ ਨਹੀਂ ਹੈ। ਬੜੀ ਵਾਰ ਜ਼ਿਕਰ ਕੀਤਾ ਹੈ, ਸੰਤ ਇਸ ਚੋਲੇ ਦਾ ਨਾਮ ਨਹੀਂ, ਪਹਿਰਾਵੇ ਦਾ ਨਾਮ ਨਹੀਂ, ਕਿਸੇ ਡੇਰੇ ਦਾ, ਕਿਸੇ ਥਾਂ ਦਾ ਉਹ ਨਾਮ ਨਹੀਂ ਹੈ ਸੰਤ। ਸੰਤ ਕਿਹਨੂੰ ਕਹਿੰਦੇ ਆ? ਸੰਤ ਮਨ ਦੀ ਅਵਸਥਾ ਹੈ, ਤਨ ਦੀ ਨਹੀਂ। ਅਸੀਂ ਤਨ ਕਰਕੇ ਹੀ ਮਗਰ ਲੱਗੇ ਹੋਏ ਹਾਂ ਬਹੁਤਾਤ ਵਿੱਚ, ਮਾਫ ਕਰਨਾ, ਅਸੀਂ ਬਹੁਤੇ ਤਾਂ ਤਨ ਮਗਰ ਹੀ ਲੱਗੇ ਹੋਏ ਹਾਂ, ਮਨ ਦੀ ਅਵਸਥਾ ਤਾਂ ਦੇਖਦੇ ਹੀ ਨਹੀਂ ਹਾਂ। ਪਰ ਮਹਾਰਾਜ ਕਹਿੰਦੇ ਸੰਤ ਹੁੰਦਾ ਮਨ ਕਰਕੇ, ਤਨ ਕਰਕੇ ਜਾਂ ਪਹਿਰਾਵੇ ਕਰਕੇ ਨਹੀਂ। ਜੋਗੀ ਹੁੰਦਾ ਮਨ ਕਰਕੇ, ਤਨ ਕਰਕੇ ਨਹੀਂ। ਹੁਣ ਕੰਨਾਂ 'ਚ ਮੁੰਦਰਾਂ ਪਾਈਆਂ ਹੋਣ, ਹੱਥ ਦੇ ਵਿੱਚ ਕਰਮੰਡਲ ਪਕੜਿਆ ਹੋਵੇ ਅਤੇ ਅਸੀਂ ਕਹਾਂਗੇ ਇਹ ਤਾਂ ਜੋਗੀ ਹੈ, ਪਰ ਮਹਾਰਾਜ ਕਹਿੰਦੇ ਮੈਂ ਨਹੀਂ ਮੰਨਦਾ। ਜੋਗੀ ਤਾਂ ਮਨ ਦਾ ਹੁੰਦਾ, ਤੁਸੀਂ ਤਨ ਕਰਕੇ ਕਹਿ ਰਹੇ ਹੋ। ਸਾਧੂ ਹੈ, ਸੰਤ ਹੈ, ਮਹਾਤਮਾ ਹੈ, ਇਹ ਮਨ ਦੀਆਂ ਅਵਸਥਾਵਾਂ ਨੇ। ਗਿਆਨੀ ਹੈ, ਬ੍ਰਹਮ ਗਿਆਨੀ ਹੈ, ਇਹ ਮਨ ਦੀਆਂ ਅਵਸਥਾਵਾਂ ਨੇ। ਅਸੀਂ ਇਹਨੂੰ ਤਨ ਕਰਕੇ ਦੇਖਦੇ ਹਾਂ ਤਾਂ ਹੀ ਧੋਖਾ ਖਾ ਜਾਂਦੇ ਹਾਂ। ਸੰਤ ਕੌਣ ਹੈ? ਜਿੰਨਾ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਹਦੇ ਅੰਦਰ ਹਰ ਸਾਹ ਵਿੱਚ ਪਰਮੇਸ਼ਵਰ ਦਾ ਨਾਮ ਨਹੀਂ ਵਿਸਰਦਾ ਔਰ ਜਿਹਦਾ ਮਨ ਵਿਕਾਰਾਂ ਤੋਂ, ਵਾਸ਼ਨਾਵਾਂ ਤੋਂ ਸ਼ਾਂਤ ਹੋ ਚੁੱਕਾ ਹੈ, ਸੰਤ ਸ਼ਾਂਤ, ਜਿਹਦਾ ਮਨ ਬਿਲਕੁਲ ਸ਼ਾਂਤ ਹੈ, ਕੋਈ ਮਾਇਆਵੀ ਫੁਰਨਾ ਨਹੀਂ ਬਣ ਰਿਹਾ, ਕੋਈ ਵਾਸ਼ਨਾਵਾਂ ਨਹੀਂ, ਕੋਈ ਤਰ੍ਹਾਂ ਤਰ੍ਹਾਂ ਦੇ ਖਿਆਲ ਵਿਕਾਰ ਨਹੀਂ, ਉਹਨੂੰ ਕਹਿੰਦੇ ਆ ਸੰਤ। ਹੁਣ ਚੋਲਾ ਤੇ ਕੋਈ ਵੀ ਪਾ ਲਏਗਾ ਪਹਿਰਾਵਾ, ਤੇ ਮਨ ਅੰਦਰ ਚੰਚਲ ਹੋਵੇ, ਮਨ 'ਚ ਵਾਸ਼ਨਾਵਾਂ ਚੱਲਦੀਆਂ ਹੋਣ, ਤੇ ਅਸੀਂ ਕਹਿ ਦਈਏ ਵੀ ਇਹਨੇ ਤੇ ਚੋਲਾ ਪਾਇਆ, ਇਹ ਤੇ ਬਹੁਤ ਵੱਡਾ ਸੰਤ ਹੈ। ਗੁਰਬਾਣੀ ਇਸ ਗੱਲ ਨੂੰ ਨਹੀਂ ਮੰਨਦੀ ਹੈ। ਕਿਤੇ ਵੀ ਕੋਈ ਐਸੀ ਪੰਗਤੀ ਹੋਵੇ ਜਿਹਦੇ ਵਿੱਚ ਪਹਿਰਾਵੇ ਨੂੰ ਲੈ ਕੇ ਸੰਤ ਕਿਹਾ, ਹਾਂ ਜੇ ਕਿਹਾ ਤੇ ਜ਼ਰੂਰ ਕਿਹਾ, ਉਹ ਕੀ ਕਿਹਾ? ਬਾਨਾਰਸ ਕੇ ਠੱਗ, ਐਸੇ ਸੰਤ ਨਾ ਮੋਕੋ ਭਾਵੈ, ਗੁਰੂ ਮਹਾਰਾਜ ਦੀ ਬਾਣੀ ਵਿੱਚ ਭਗਤ ਸਾਹਿਬਾਨ ਕਹਿੰਦੇ ਸਨ, ਮੈਨੂੰ ਨਹੀਂ ਪਾਉਂਦੇ ਇਹੋ ਜਿਹੜੇ ਬਾਹਰੋਂ ਦਿਖਾ ਰਹੇ ਨੇ ਕਿ ਅਸੀਂ ਸੰਤ ਹਾਂ ਪਰ ਅੰਦਰ ਠੱਗ। ਗੁਰੂ ਨਾਨਕ ਕਹਿੰਦੇ ਨੇ, ਸਾਹਿਬ ਕਹਿੰਦੇ, ਸੱਜਣਾ ਤੂੰ ਬਾਹਰੋਂ ਸੱਜਣ, ਅੰਦਰ ਠੱਗ ਹੈ ਤੇਰੇ ਬੈਠਾ। ਤੂੰ ਲੋਕਾਂ ਨੂੰ ਮਹਾਨ ਬਣ ਕੇ ਦਿਖਾ ਰਿਹਾ ਪਰ ਅੰਦਰ ਤੇ ਤੂੰ ਮਹਾਨ ਹੈ ਹੀ ਨਹੀਂ, ਤੇਰੀ ਹਾਲਤ ਤੇ ਕਹਿਣ ਦੇ ਭਾਂਡੇ ਦੀ ਵਰਗੀ ਹੈ। ਬਾਹਰੋਂ ਚਮਕਦਾ ਬਹੁਤ ਹੈ

0: ਇਹਦੇ ਉੱਤੇ ਦੇਖੋ ਤੁਸੀਂ, ਸਾਨੂੰ ਪਤਾ ਲੱਗ ਜਾਏਗਾ ਵੀ ਇਹ ਬ੍ਰਹਮ ਗਿਆਨੀ ਹੈ ਕਿ ਨਹੀਂ ਹੈ, ਇਹ ਗਿਆਨੀ ਹੈ ਕਿ ਨਹੀਂ ਹੈ, ਇਹ ਸਾਧੂ ਹੈ ਕਿ ਨਹੀਂ ਹੈ। ਉਹ ਗੁਰਬਾਣੀ ਕਸਵੱਟੀ ਦਿੱਤੀ ਹੈ ਸਾਨੂੰ, ਇਸ ਲਈ ਉਹਦੇ ਲਈ ਸਾਨੂੰ ਗੁਰਬਾਣੀ ਪੜ੍ਹਨੀ ਪਏਗੀ, ਸਮਝਣੀ ਪਏਗੀ, ਵਿਚਾਰਨੀ ਪਏਗੀ। ਸਤਿਗੁਰੂ ਮਹਾਰਾਜ ਜੀ ਬੈਠੇ ਆ ਅਤੇ ਮਾਤਾ ਗੁਜਰ ਕੌਰ ਜੀ ਪੁੱਛਦੇ ਨੇ, ਕੋਈ ਐਸਾ ਹੈ ਕੋਈ ਪੂਰਨ ਸੰਤ ਜਿਹਦੇ ਉੱਤੇ ਆ ਪੰਗਤੀ ਢੁੱਕਦੀ ਹੋਵੇ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਉਹਦੇ ਲਈ ਸਭ ਕੁਝ ਇੱਕ ਬਰਾਬਰ ਹੋ ਗਿਆ ਹੋਵੇ, ਕੋਈ ਐਸਾ ਸੰਤ ਸਰੂਪ ਹੈ ਜਿਹਨੂੰ ਮੈਂ ਦੇਖ ਸਕਾਂ,
1: ਮੌਕੋ ਦਿਖਰਾਵੋ ਕਿਸ ਕਲਾ,
0: ਮੈਨੂੰ ਉਹਦੇ ਦੀਦਾਰ ਕਰਾਓ, ਮੈਂ ਉਹ ਦੇਖਣਾ ਚਾਹੁੰਦੀ ਹਾਂ। ਮਾਤਾ ਜੀ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਦੇਖਣਾ ਚਾਹੁੰਦੇ ਹਨ। ਕਹਿੰਦੇ ਨੇ ਜਿਹਦੀ ਬਿਰਤੀ ਇੱਕ ਸਮਾਨ ਹੋਵੇ, ਇੱਕ ਨਾਮ ਰਸ ਉਹਦੇ ਅੰਦਰ ਬਣਿਆ ਹੋਵੇ,
1: ਮਾਨ ਅਮਾਨ ਸੁਖ ਸੁਖ ਜਾਣ,
0: ਉਹ ਕੋਈ ਮਾਣ ਦੇ ਦੇਵੇ ਕੋਈ ਅਪਮਾਨਿਤ ਕਰ ਦੇਵੇ ਕੋਈ ਪਰਵਾਹ ਨਹੀਂ, ਅੰਦਰ ਭਾਂਡਾ ਡੋਲਦਾ ਨਹੀਂ, ਫਿਕਰ ਨਹੀਂ, ਚਿੰਤਾ ਨਹੀਂ। ਕੋਈ ਮਾਣ ਦੇ ਰਿਹਾ ਸਨਮਾਨ ਦੇ ਰਿਹਾ ਕੋਈ ਗੱਲ ਨਹੀਂ, ਜੇ ਕੋਈ ਅਪਮਾਨਿਤ ਵੀ ਕਰ ਰਿਹਾ ਤਾਂ ਵੀ ਕੋਈ ਗੱਲ ਨਹੀਂ ਹੈ। ਕੋਈ ਐਸਾ ਜੀਵਨ ਮੁਕਤ ਵਾਲਾ ਹੋਵੇ ਤੇ ਮੈਂ ਦੇਖਣਾ ਚਾਹੁੰਦੀ ਹਾਂ।
1: ਹਰਖ ਸ਼ੋਕ ਨੈ ਕਬੂ ਪਜੰਤਾ,
0: ਜਿਹੜਾ ਹਰਖ ਤੇ ਸੋਗ ਦੇ ਵਿੱਚ ਕਦੇ ਵੀ ਨਾ ਡੋਲੇ, ਅੰਦਰ ਇੱਕ ਨਾਮ ਰਸ ਬਣਿਆ ਰਵੇ। ਫਿਰ ਬੇਨਤੀ ਸੁਣ ਲਿਓ, ਆਪਣੇ ਆਪਣੇ ਅੰਦਰ ਝਾਤੀ ਮਾਰ ਕੇ ਦੇਖਿਓ ਕਿ ਜਦੋਂ ਸੁੱਖ ਆਉਂਦਾ ਤੇ ਕੀ ਅਸੀਂ ਨਿਤਨੇਮ ਤੇ ਟਿਕੇ ਰਹਿੰਦੇ ਹਾਂ, ਜਦੋਂ ਕੋਈ ਦੁੱਖ ਆਉਂਦਾ ਅਸੀਂ ਨਿਤਨੇਮ ਤੇ ਟਿਕੇ ਰਹਿੰਦੇ ਹਾਂ ਜਾਂ ਅਸੀਂ ਡੋਲ ਜਾਂਦੇ ਹਾਂ। ਬੋਤਾਤ ਵਿੱਚ ਤੇ ਇਹੀ ਸੁਣਨ ਨੂੰ ਮਿਲਦਾ ਕਿ ਜੀ ਸੁੱਖ ਦੀਆਂ ਚਾਰ ਘੜੀਆਂ ਆਈਆਂ ਸੀ, ਉਹ ਚਾਰ ਘੜੀਆਂ 'ਚ ਨਿਤਨੇਮ ਵਿਸਰ ਗਿਆ। ਜੀ ਆਹ ਮੁਸ਼ਕਲ ਜ਼ਿੰਦਗੀ ਵਿੱਚ ਆਹ ਵਿਪਤਾ ਆਈ, ਆਹ ਦੁੱਖ ਆਇਆ ਅਤੇ ਸਾਡੇ ਕੋਲੋਂ ਚਾਰ ਦਿਨ ਨਿਤਨੇਮ ਨਹੀਂ ਹੋਇਆ, ਡੋਲ ਗਏ ਨਾ ਆਪਾਂ। ਜੇ ਸੁੱਖ ਆ ਗਿਆ ਤਾਂ ਵੀ ਡੋਲ ਗਏ, ਦੁੱਖ ਆ ਗਿਆ ਤਾਂ ਵੀ ਡੋਲ ਗਏ ਆਪਾਂ। ਅਸੀਂ ਤਾਂ ਟਿਕੇ ਰਹਿਣਾ ਸੀ, ਸੁੱਖ ਆਵੇ, ਖੁਸ਼ੀਆਂ ਆਉਣੀਆਂ ਚਾਹੀਦੀਆਂ, ਹਰ ਇੱਕ ਨੂੰ ਖੁਸ਼ੀਆਂ ਮਿਲਣ, ਪਰ ਉਹ ਖੁਸ਼ੀਆਂ ਕਾਹਦੀਆਂ ਜਿਹਦੇ ਵਿੱਚ ਸਾਨੂੰ ਅੰਮ੍ਰਿਤ ਵੇਲਾ ਹੀ ਭੁੱਲ ਜਾਏ। ਉਹ ਕਾਹਦੀਆਂ ਖੁਸ਼ੀਆਂ ਜਿਹਦੇ 'ਚ ਜਪਜੀ ਸਾਹਿਬ ਦਾ ਪਾਠ ਵੀ ਕਰਨਾ ਔਖਾ ਹੋ ਜਾਏ। ਉਹ ਖੁਸ਼ੀਆਂ ਤਾਂ ਸੀ ਨਾ ਜੇ ਸਾਡਾ ਨਿਤਨੇਮ ਵਿੱਚ ਵਾਧਾ ਹੁੰਦਾ, ਸ਼ੁਕਰਾਨੇ ਵਿੱਚ ਵੀ ਵਾਹਿਗੁਰੂ ਆਹ ਖੁਸ਼ੀਆਂ ਤੁਸੀਂ ਸਾਨੂੰ ਦਿੱਤੀਆਂ, ਅੱਜ ਮੈਂ ਨਿਤਨੇਮ ਵਿੱਚ ਵਾਧਾ ਕਰਨਾ। ਪਰ ਜਿਹੜਾ ਨਿਤਨੇਮ ਹੁੰਦਾ ਉਹ ਵੀ ਜਾਂਦਾ ਰਹਿੰਦਾ, ਉਹ ਵੀ ਚਾਰ ਦਿਨ ਨਹੀਂ ਹੁੰਦਾ, ਡੋਲ ਗਏ। ਜੇ ਦੁੱਖ ਬਹੁਤ ਜ਼ਿਆਦਾ ਆ ਗਿਆ ਤਾਂ ਵੀ ਅਸੀਂ ਡੋਲ ਗਏ, ਜੀ ਇੰਨਾ ਆਹ ਮੁਸੀਬਤ ਆਈ ਸੀ, ਚਾਰ ਦਿਨ ਸਾਨੂੰ ਧਿਆਨ ਹੀ ਨਹੀਂ ਰਿਹਾ, ਪਾਠ ਹੀ ਨਹੀਂ ਹੋਇਆ, ਉਹਦੇ ਵਿੱਚ ਵੀ ਅਸੀਂ ਡੋਲ ਗਏ। ਅਸੀਂ ਇੱਕ ਸਮਾਨ ਇੱਕ ਬਰਗ, ਇਹ ਗੱਲ ਕਰਨੀ ਬੜੀ ਸੌਖੀ ਹੈ, ਸੁਣਨੀ ਵੀ ਬੜੀ ਸੌਖੀ ਹੈ, ਪਰ ਇਹ ਜੀਵਨ ਮੁਕਤ ਹੋਣਾ ਬੜਾ ਔਖਾ ਹੈ। ਗੱਲਾਂ ਕਰਨੀਆਂ ਤਾਂ ਸੌਖੀਆਂ ਨੇ, ਸੁਣਨੀਆਂ ਵੀ ਸੌਖੀਆਂ ਹੈ। ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਾਨੂੰ ਇਹ ਜੀਵਨ ਮੁਕਤ ਵਾਲੀ ਦਾਤ ਦੇ ਦਿਓ, ਭਾਵੇਂ ਹਰਖ ਹੋਵੇ, ਭਾਵੇਂ ਸੋਗ ਹੋਵੇ, ਖੁਸ਼ੀ ਹੋਵੇ, ਭਾਵੇਂ ਗਮ ਹੋਵੇ, ਅਸੀਂ ਕਦੇ ਵੀ ਡੋਲੀਏ ਨਾ, ਸਾਡਾ ਨਿੱਤ ਦਾ ਨੇਮ ਨਾ ਰਹਿ ਜਾਏ। ਇਹ ਵਸਤ ਤਜੀ ਨਾ ਜਾਈ, ਨਿੱਤ ਨਿੱਤ ਰੱਖ ਉਰ ਤਾਰੋ, ਇਹਦਾ ਤਿਆਗ ਨਾ ਹੋਵੇ। ਮਾਤਾ ਜੀ ਕਹਿੰਦੇ ਇਹ ਵਿਚਾਰ ਆਪਣੇ ਪੁੱਤਰ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਕਰਦੇ ਹਨ।
1: ਸਦਾ ਏਕ ਰਸ ਕੋ ਨਿਭਾਂਤਾ,
0: ਕਹਿੰਦੇ ਭਾਵੇਂ ਕੋਈ ਮਾਨ ਸਨਮਾਨ ਦੇਵੇ, ਭਾਵੇਂ ਕੋਈ ਅਪਮਾਨਿਤ ਕਰੇ, ਹਰ ਇੱਕ ਸੋਗ ਹੋਵੇ, ਇੱਕ ਸਮਾਨ ਇੱਕ ਬਿਰਤੀ ਵਿੱਚ ਟਿਕਿਆ ਹੋਵੇ, ਇੱਕ ਰਸ ਅੰਦਰ ਜਿਹੜਾ ਉਹ ਬਣਿਆ ਹੋਵੇ।
1: ਇਸ ਅਵਸਥਾ ਹੋਏ,
0: ਕੋਈ ਹੈ ਜਿਹਦੀ ਇਹ ਅਵਸਥਾ ਹੋਵੇ ਵੀ ਅਸੀਂ ਦੇਖ ਕੇ ਕਹਿ ਸਕੀਏ ਕਿ ਆਹ ਗੁਰਬਾਣੀ ਇਹਦੇ 'ਤੇ ਢੁੱਕਦੀ ਹੈ, ਆਹ ਸ਼ਬਦ ਇਹਦੇ 'ਤੇ ਢੁੱਕਦਾ ਹੈ। ਮਾਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛਦੇ ਹਨ,
1: ਵੱਡੇ ਸਾਹਿਬਨ ਬਰਨੀ ਜੋਏ,
0: ਵੱਡੇ ਸਾਹਿਬਨ, ਵੱਡੇ ਤੋਂ ਭਾਵ ਗੁਰੂ ਤੇਗ ਬਹਾਦਰ ਸਾਹਿਬ, ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਬਦ ਬਖਸ਼ਿਆ ਹੈ ਉਹਦੇ ਆਧਾਰ 'ਤੇ ਕੋਈ ਹੈ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁੱਖ ਸੁਨੇਹ ਅਰ ਭੈ ਨਹੀਂ ਜਾਂ ਕਹਿ

0: ਵਚਨ ਮਾਟੀ ਮਾਨੇ। ਕੋਈ ਇਸ ਸ਼ਬਦ ਉੱਤੇ ਕੋਈ ਹੈ ਜਿਹਦਾ ਜੀਵਨ ਢੁੱਕਦਾ ਹੋਵੇ ਅਸੀਂ ਉਹਦੇ ਦੀਦਾਰ ਕਰ ਸਕੀਏ।
1: ਉਜਲ ਆਰ ਵਡਭਾਗਾ ਮਾਤਾ,
0: ਕਹਿੰਦੇ ਮਾਤਾ ਜੀ ਕਹਿੰਦੇ ਉਹਦੀ ਮੱਤ ਉਜਲ ਹੋਵੇ ਤੇ ਭਾਗਾਂ ਵਾਲਾ ਕੋਈ ਐਸਾ ਸੰਤ ਸਰੂਪ ਹੋਵੇ।
1: ਕਹਿਓ ਦਿਖਾਵੋ ਤੈ ਸਖਿਆਤਾ,
0: ਮੈਂ ਸਾਖਸ਼ਾਤ ਉਹਦੇ ਦੀਦਾਰ ਕਰਨਾ ਚਾਹੁੰਦੀ ਹਾਂ। ਸਾਖਸ਼ਾਤ ਮਤਲਬ ਸਾਹਮਣੇ, ਅੱਖਾਂ ਦੇ ਸਾਹਮਣੇ ਜੇ ਕੋਈ ਹੈ ਤਾਂ ਦਿਖਾਵੋ ਮੈਨੂੰ, ਉਹ ਦਿਖਾਓ, ਮੈਂ ਉਹਦੇ ਦੀਦਾਰ ਕਰਕੇ ਮਾਣ ਮਹਿਸੂਸ ਕਰਨਾ ਚਾਹੁੰਦੀ ਹਾਂ ਕਿ ਗੁਰਬਾਣੀ ਕੇਵਲ ਪੜ ਪੜ ਗੱਡੀ ਲੱਦੀਏ ਵਾਲੇ ਨਹੀਂ, ਇਹਨੂੰ ਕਮਾਉਣ ਵਾਲੇ ਵੀ ਨੇ, ਅੰਮ੍ਰਿਤ ਰਸ ਨੂੰ ਪੀਣ ਵਾਲੇ ਵੀ ਹਨ, ਮੈਂ ਦੇਖਣਾ ਚਾਹੁੰਦੀ ਹਾਂ।
1: ਰੁਚਿਰ ਮਨੋਰਥ ਜਨਨੀ ਕੇਰਾ,
0: ਜਨਨੀ ਜਨਮ ਦੇਣ ਵਾਲੀ ਮਾਤਾ, ਉਹਨਾਂ ਦੇ ਅੰਦਰ ਜੋ ਮਨੋਰਥ ਬਣਿਆ ਹੈ।
1: ਸੁਣ ਬੋਲੇ ਸਤਿਗੁਰ ਤਿਸਬੇਰਾ,
0: ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਮਾਤਾ ਜੀ ਦੇ ਬਚਨ ਸੁਣ ਕੇ ਬੋਲੇ ਹਨ।
1: ਅਸ ਪੁਰਸ਼ੋਤਮ ਸੰਤ ਸੁਚਾਲੀ,
0: ਐਸਾ ਜਿਹੜਾ ਉੱਤਮ ਪੁਰਸ਼ ਹੋਵੇ, ਪੁਰਸ਼ੋਤਮ ਉੱਤਮ ਪੁਰਸ਼, ਉੱਚੀ ਮੱਤ ਵਾਲਾ ਹੋਵੇ, ਮਨ ਦਾ ਸ਼ਾਂਤ ਹੋਵੇ ਤੇ ਸੁਚਾਲੀ, ਸੁਚਾਲੀ ਮਤਲਬ ਹੋਵੇ ਜਿਵੇਂ ਸੁਚੱਜੀ ਗੁਰਬਾਣੀ ਵਿੱਚ ਸ਼ਬਦ ਆਇਆ, ਗੁਣਵੰਤੀ ਆਇਆ, ਕੋਈ ਐਸਾ ਸੁਚੱਜਾ ਹੋਵੇ ਜਿਹਨੂੰ ਜੀਵਨ ਜਿਉਣ ਦਾ ਚੱਜ ਆ ਗਿਆ, ਜੀਵਨ ਜਿਉਣ ਦਾ ਢੰਗ। ਅਸੀਂ ਬੜੇ ਖੁਸ਼ ਹੁੰਦੇ ਹਾਂ, ਮਾਫ ਕਰਨਾ, ਜੇ ਕੱਪੜੇ ਸੋਹਣੇ ਪਾਉਣ ਲੱਗ ਗਏ ਤੇ ਚੱਜ ਆ ਗਿਆ, ਵਧੀਆ ਭੋਜਨ ਖਾਣ ਲੱਗ ਗਏ ਤੇ ਚੱਜ ਆ ਗਿਆ, ਵਧੀਆ ਵਧੀਆ ਗੱਡੀਆਂ 'ਚ ਘੁੰਮਣ ਲੱਗ ਗਏ ਤੇ ਚੱਜ ਆ ਗਿਆ, ਜੇ ਅਸੀਂ ਵਧੇ ਵੱਡੇ ਵੱਡੇ ਮਹਿਲ ਪਾ ਲਏ, ਵਧੀਆ ਵਧੀਆ ਘਰ ਬਣਾ ਲਏ ਤੇ ਚੱਜ ਆ ਗਿਆ। ਮਾਫ ਕਰਨਾ, ਜੇ ਅੰਮ੍ਰਿਤ ਵੇਲਾ ਨਹੀਂ ਤੇ ਚੱਜ ਨਹੀਂ ਆਇਆ, ਜੇ ਨਿਤਨੇਮ ਨਹੀਂ, ਸੰਗਤ ਨਹੀਂ ਤਾਂ ਚੱਜ ਨਹੀਂ ਆਇਆ। ਇਹ ਬਾਹਰ ਦੇ ਚੱਜ ਨੂੰ ਕੀ ਕਰਾਂਗੇ ਆਪਾਂ, ਇਹ ਤੇ ਇੱਥੇ ਹੀ ਰਹਿ ਜਾਣਾ। ਕੱਪੜੇ ਵੀ ਇੱਥੇ, ਸਰੀਰ ਵੀ ਇੱਥੇ, ਘਰ ਵੀ ਇੱਥੇ, ਗੱਡੀਆਂ ਵੀ ਇੱਥੇ, ਸਭ ਕੁਝ ਇੱਥੇ। ਅੱਗੇ ਜਾ ਕੇ ਪਤਾ ਲੱਗਣਾ ਵੀ ਇਹ ਕੁੜਿਆਰ ਹੈ ਕਿ ਸੱਚਿਆਰ ਹੈ, ਅੱਗੇ ਪਤਾ ਲੱਗਣਾ ਵੀ ਇਹ ਸੁਚੱਜਾ ਹੈ ਕਿ ਕੁਚੱਜਾ ਹੈ। ਉਹ ਅੰਦਰ ਆਚਰਣ ਨੇ ਫੈਸਲਾ ਕਰਨਾ। ਸਰੀਰ ਕਰਕੇ ਤੇ ਅਸੀਂ ਬਹੁਤ ਸੋਹਣਾ ਜੀਵਨ ਜਿਉਣ ਲੱਗ ਪਏ ਹਾਂ, ਕਦੇ ਸਮਾਂ ਸੀ ਮਿੱਟੀ ਦੇ ਘਰ 'ਚ ਰਹਿੰਦੇ ਸੀ, ਹੁਣ ਸਮਾਂ ਆ ਗਿਆ ਪੱਕੇ ਘਰਾਂ 'ਚ ਰਹਿੰਦੇ ਹਾਂ। ਇੱਕ ਬੋਲ ਵੀ ਤੁਸੀਂ ਬੜਿਆਂ ਤੋਂ ਸੁਣਿਆ ਵੀ ਘਰ ਕੱਚੇ ਹੁੰਦੇ ਸੀ ਪਰ ਸਿੱਖ ਪੱਕੇ ਹੁੰਦੇ ਸੀ, ਅਤੇ ਅੱਜ ਘਰ ਪੱਕੇ ਹੋ ਗਏ ਅਤੇ ਸਿੱਖ ਕੱਚੇ ਹੋ ਗਏ। ਆਮ ਤੁਹਾਡੇ ਮੁੱਖ ਤੋਂ ਹੀ ਸੁਣੀਦਾ ਹੈ ਕੀ ਕੱਚਾ ਹੋ ਗਿਆ। ਨਿਤਨੇਮ ਤੋਂ ਵੀ ਰਹਿ ਗਏ, ਅੰਮ੍ਰਿਤ ਵੇਲੇ ਤੋਂ ਵੀ ਰਹਿ ਗਏ, ਅਸੀਂ ਸਤਸੰਗ ਤੋਂ ਵੀ ਰਹਿ ਗਏ। ਇਸ ਵਾਸਤੇ ਚੱਜ ਹੋਣਾ, ਜੀਵਨ ਜਿਉਣ ਦਾ ਢੰਗ ਤਰੀਕਾ ਅੰਦਰੋਂ ਹੋਣਾ ਚਾਹੀਦਾ, ਮਨ ਆਤਮਾ ਕਰਕੇ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਮਾਤਾ ਜੀ ਦੇ ਨਾਲ ਗੱਲਬਾਤ ਕਰਦੇ ਹਨ।
1: ਬਿਕਹੋ ਨਿਸੰਸੈ ਹੋਵਤ ਕਾਲੀ,
0: ਮਾਤਾ ਜੀ ਤੁਸੀਂ ਜ਼ਰੂਰ ਐਸੇ ਰੰਗ ਰਤੜੀ ਰੂਹ ਦਾ, ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਂ ਕੈ ਪਾਸ, ਜਿਹਦੇ ਨਿਨੇ ਉਸ ਪਿਆਰੇ ਨੂੰ ਪਾ ਲਿਆ ਅੰਦਰੋਂ ਰੰਗ ਰਤੜੀ ਰੂਹ ਬਣ ਕੇ, ਤੁਹਾਨੂੰ ਉਹਦੇ ਦੀਦਾਰ ਜ਼ਰੂਰ ਹੋਵਣਗੇ।
1: ਦਰਸ਼ਨ ਕਰਕੇ ਅਚੋਹਾਰਾ,
0: ਔਰ ਜਦੋਂ ਤੁਸੀਂ ਬਸ ਥੋੜ੍ਹਾ ਜਿਹਾ ਸਮਾਂ ਦੇਵੋ, ਕੱਲ੍ਹ ਦਾ ਸਮਾਂ ਦੇ ਦਿਓ, ਜਦੋਂ ਉਹਦੇ ਤੁਸੀਂ ਉਹਨੂੰ ਮਿਲੋਗੇ, ਉਸ ਤੋਂ ਬਾਅਦ ਤੁਸੀਂ ਫਿਰ ਭੋਜਨ ਛਕਣਾ ਜੀ।
1: ਕਰਹੋ ਪ੍ਰਤੀਖਣ ਪਾਵ ਉਧਾਰਾ,
0: ਬਸ ਥੋੜ੍ਹਾ ਜਿਹਾ ਇੰਤਜ਼ਾਰ ਕਰੋ। ਤੁਹਾਨੂੰ ਇਸ ਪੰਗਤੀ ਦੇ ਆਧਾਰ ਤੇ ਜਿਹਨੇ ਜੀਵਨ ਬਣਾਇਆ, ਉਹਦੇ ਦੀਦਾਰ ਜ਼ਰੂਰ ਹੋਵਣਗੇ।
1: ਐਸ਼ਣ ਕਹੋ ਰਚ ਕਰ ਕਰਤਾਰਾ,
0: ਕਹਿੰਦੇ ਨੇ ਤੁਸੀਂ ਕਹਿ ਸਕੋਗੇ ਜਿਹਨੂੰ ਦੇਖ ਕੇ ਕਿ ਜਿਹੜਾ ਗੁਰਸਿੱਖੜਾ ਹੈ, ਇੱਕ ਹੁੰਦਾ ਨਾ ਸਿੱਖ, ਇੱਕ ਹੁੰਦਾ ਗੁਰਸਿੱਖ, ਇੱਕ ਹੁੰਦਾ ਗੁਰਸਿੱਖੜਾ, ਉਸ ਗੁਰਸਿੱਖੜੇ ਨੂੰ ਜਦੋਂ ਤੁਸੀਂ ਦੇਖੋਗੇ ਤੇ ਤੁਹਾਡੇ ਮੁੱਖ ਤੋਂ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਿਕਲੇਗਾ।
1: ਲਖੈ ਸਫਲ ਸਿਰਜਣ ਜਗ ਸਾਰਾ,
0: ਵੀ ਉਸ ਕਰਤੇ ਨੇ ਇਹ ਸ੍ਰਿਸ਼ਟੀ ਨੂੰ ਸਾਜਿਆ ਹੈ, ਔਰ ਜਿਹੜੀਆਂ ਬੰਦਗੀ ਵਾਲੀਆਂ ਐਸੀਆਂ ਰੂਹਾਂ ਨੇ ਉਹਨਾਂ ਕਰਕੇ ਹੀ ਸਮਾਜ ਸੰਸਾਰ ਬਚਿਆ ਹੋਇਆ ਹੈ। ਨਹੀਂ ਤੇ ਦੁਨੀਆਂ ਦੀ ਹਾਲਤ ਦੇਖ ਲਓ ਕੀ ਹੈ, ਪਾਪ ਬੁਰਿਆਈਆਂ ਇਹ ਵੱਧਦਾ ਹੀ ਜਾ ਰਿਹਾ ਨਾ, ਤੇ ਜੇ ਕੁਛ ਥੋੜ੍ਹਾ ਬਹੁਤ ਸੰਭਲਿਆ ਹੈ ਤੇ ਉਹ ਬੰਦਗੀ ਵਾਲੀਆਂ ਰੂਹਾਂ ਦੇ ਕਰਕੇ ਆ, ਭਗਤੀ ਕਰਨ ਵਾਲਿਆਂ ਦੇ ਕਰਕੇ ਹੈ। ਇਸ ਲਈ ਗੁਰੂ ਸਾਹਿਬ ਜੀ ਇਹ ਜ਼ਿਕਰ ਕਰਦੇ ਹਨ।
1: ਸ਼ੇਖ ਸਾਰਦਾ ਬੇਦ ਬਿਰੰਚ,
0: ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਨਿੱਤ ਦੇ ਨੇਮ 'ਚ। ਆਪਾਂ ਜਦੋਂ ਬੜੀ ਵਾਰ ਵਿਚਾਰਿਆ ਹੋਇਆ ਮੰਨੇ ਦੀ ਪੌੜੀਆਂ ਪੜ੍ਹਦੇ ਹਾਂ ਨਾ, ਪਹਿਲੀ ਪੌੜੀ ਮੰਨੇ ਕੀ ਗੱਤ ਕਹੀ ਨਾ ਜਾਏ। ਮਹਾਰਾਜ ਕਹਿੰਦੇ ਉਹਦੀ ਅਵਸਥਾ ਨੂੰ ਬਿਆਨ ਕੀਤਾ ਹੀ ਨਹੀਂ ਜਾ ਸਕਦਾ, ਨਾ ਬੋਲ ਕੇ, ਨਾ ਵਿਚਾਰ ਕੇ, ਨਾ ਲਿਖ ਕੇ। ਜੇ ਕੋਈ ਕਹੇ ਮੈਂ ਲਿਖ ਕੇ ਦੱਸਦਾ ਇਹਦਾ ਜੀਵਨ ਕੀ ਹੈ, ਨਹੀਂ ਦੱਸਿਆ ਜਾ ਸਕਦਾ। ਕੋਈ ਕਹੇ ਮੈਂ ਬੋਲ ਕੇ ਦੱਸਦਾ, ਨਹੀਂ ਦੱਸਿਆ ਜਾ ਸਕਦਾ। ਚਾਰ ਬੰਦੇ ਬੈਠ ਕੇ ਵਿਚਾਰ ਕਰ ਲੈਣ ਤਾਂ ਵੀ ਨਹੀਂ ਦੱਸ ਸਕਦੇ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ। ਸਤਿਗੁਰੂ ਮਹਾਰਾਜ ਜੀ ਇੱਥੇ ਦੱਸਦੇ ਨੇ ਕਿ ਜਿਹੜਾ ਐਸਾ ਉੱਚ ਅਵਸਥਾ, ਤਿੰਨ ਗੁਣਾਂ ਤੋਂ ਉੱਪਰ ਉੱਠ ਕੇ ਸਹਿਜ ਅਵਸਥਾ ਵਿੱਚ ਜਿਹੜਾ ਜੀਅ

0: ਧਰਮ ਗ੍ਰੰਥ ਨੇ ਜਾਂ ਰਿਸ਼ੀ ਮੁਨੀ ਨੇ, ਉਹਨਾਂ ਵਿੱਚੋਂ ਰੰਚਕ ਮਾਤਰ ਵੀ ਉਹਦੀ ਅਵਸਥਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ, ਉਹਦਾ ਭੇਦ ਨਹੀਂ ਪਾ ਸਕਦਾ ਕੋਈ। ਸਤਿਗੁਰੂ ਮਹਾਰਾਜ ਜੀ ਦੱਸਦੇ ਹਨ,
1: ਸਮਦਰਸੀ ਏਕ ਰਸ ਮਨ ਸ਼ਾਂਤ।
0: ਔਰ ਜਿਹੜਾ ਤਿੰਨ ਗੁਣਾਂ ਤੋਂ ਉੱਪਰ ਉੱਠ ਗਿਆ, ਜਿਹੜਾ ਦੁੱਖ ਸੁੱਖ ਤੋਂ ਨਿਆਰਾ ਹੋ ਗਿਆ, ਆਸਾ ਮਨਸਾ ਦਾ ਤਿਆਗ ਕਰ ਦਿੱਤਾ ਜਿਹਨੇ, ਉਹਦੀ ਜਿਹੜੀ ਦ੍ਰਿਸ਼ਟੀ ਹੋਏਗੀ ਨਾ, ਉਹ ਸਮ ਹੋਏਗੀ। ਸਮ ਦ੍ਰਿਸ਼ਟੀ, ਸਮ ਦ੍ਰਿਸ਼ਟੀ ਤੋਂ ਭਾਵ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣੇ। ਉਹਦੇ ਲਈ ਨਾ ਕੋਈ ਵੈਰੀ ਤੇ ਨਾ ਕੋਈ ਬੇਗਾਨਾ ਹੋਏਗਾ, ਉਹਦੇ ਲਈ ਸਮ ਦ੍ਰਿਸ਼ਟੀ, ਉਹਦੀ ਨਜ਼ਰ ਸਾਰਿਆਂ ਲਈ ਇੱਕ ਬਰਾਬਰ ਹੋਏਗੀ, ਉਹਦੇ ਲਈ ਸਾਰੇ ਹੀ ਇੱਕ ਹੋਣਗੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇੱਥੇ ਤੇ ਆਪਣਿਆਂ ਨੂੰ ਵੀ ਦੋ ਘੁੱਟ ਪਾਣੀ ਪਿਆਉਣਾ ਹੋਵੇ ਮੱਥੇ ਵੱਟ ਪੈ ਜਾਂਦਾ ਹੈ, ਤੇ ਜਿਹਦੇ ਨਾਲ ਸਾਡੀ ਬਣਦੀ ਨਾ ਹੋਵੇ, ਜਿਹੜਾ ਸਾਨੂੰ ਲੱਗਦਾ ਵੀ ਮੇਰਾ ਦੁਸ਼ਮਣ ਹੈ, ਉਹਨੂੰ ਪਾਣੀ ਕਿੱਥੋਂ ਪਿਆ ਦਾਂਗੇ ਆਪਾਂ। ਇੱਥੇ ਤੇ ਆਪਣੇ ਨੂੰ ਵੀ ਦੋ ਘੁੱਟ ਪਾਣੀ ਉੱਠ ਕੇ ਦੇਣਾ ਹੋਵੇ ਤੇ ਮੱਥੇ ਵੱਟ ਪੈ ਜਾਂਦਾ ਹੈ, ਤੇ ਜਿਹੜਾ ਸਾਡਾ ਦੁਸ਼ਮਣ ਹੋਏਗਾ ਉਹਨੂੰ ਪਾਣੀ ਪਿਆ ਦਿਆਂਗੇ? ਕਦੇ ਨਹੀਂ ਪਿਆਵਾਂਗੇ। ਪਰ ਅਸੀਂ ਮਹਾਰਾਜ ਨੇ ਸਾਨੂੰ ਭਾਈ ਕਨਈਆ ਜੀ ਬਣਾ ਦਿੱਤਾ, ਤੂੰ ਆਪਣਿਆਂ ਨੂੰ ਤੇ ਜਲ ਪਿਆਉਣਾ ਹੀ ਪਿਆਉਣਾ, ਜੇ ਦੁਸ਼ਮਣ ਵੀ ਆ ਗਿਆ ਤੂੰ ਜਲ ਉਹਨੂੰ ਵੀ ਪਿਆਉਣਾ, ਉਹਨੂੰ ਵੀ ਪਿਆਉਣਾ। ਹੁਣ ਉਹ ਸਮ ਦ੍ਰਿਸ਼ਟੀ ਸੀ ਨਾ ਭਾਈ ਕਨਈਆ ਜੀ ਦੀ, ਉਹ ਜਿਹਨੂੰ ਵੀ ਪਾਣੀ ਪਿਆਉਂਦੇ ਸ਼ਕਲ ਦੇਖ ਕੇ ਥੋੜ੍ਹੀ ਪਿਆਉਂਦੇ ਆ, ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਤੁਹਾਡੇ ਤੋਂ ਬਿਨਾਂ ਹੋਰ ਕੋਈ ਦਿਸਦਾ ਹੀ ਕੋਈ ਨਹੀਂ ਪਿਆ, ਸਾਰੇ ਮੈਨੂੰ ਤੁਹਾਡਾ ਹੀ ਰੂਪ ਸਾਰਿਆਂ 'ਚੋਂ ਦਿਸਦਾ ਪਿਆ, ਕੋਈ ਆਪਣਾ ਨਹੀਂ ਕੋਈ ਪਰਾਇਆ ਨਹੀਂ ਮੈਨੂੰ ਦਿਸਦਾ, ਸਾਰੇ ਪਾਸੇ ਮੈਨੂੰ ਤੁਸੀਂ ਦਿਸਦੇ ਹੋ। ਆਹ ਹੈ ਸਮ ਦ੍ਰਿਸ਼ਟੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਸਮਦਰਸੀ ਹੋਏਗਾ, ਇੱਕ ਰਸ ਹੋਏਗਾ, ਮਨ ਸ਼ਾਂਤ ਹੋਏਗਾ। ਇਹ ਹੈ ਸੰਤ ਦੇ ਲੱਛਣ, ਜਿਵੇਂ ਬ੍ਰਹਮ ਗਿਆਨੀ ਦੇ ਦੱਸਿਆ ਨਾ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ, ਇਹ ਲੱਛਣ ਹੈ ਸੰਤ ਦੇ। ਮਨ ਸ਼ਾਂਤ ਹੋਏਗਾ, ਇੱਕ ਰਸ ਹੋਏਗਾ, ਸਮਦਰਸੀ ਹੋਏਗਾ। ਸਤਿਗੁਰੂ ਮਹਾਰਾਜ ਜੀ ਇਹ ਜ਼ਿਕਰ ਕਰਦੇ ਹਨ,
1: ਮਹਾਪੁਰਖ ਪੂਰਨ ਅਵਿਦਾਤ।
0: ਔਰ ਉਹ ਪੂਰਨ ਗਿਆਨਵਾਨ ਹੋਏਗਾ, ਉਹਦੇ ਅੰਦਰ ਅਵਿਦਿਆ ਨਹੀਂ ਹੋਏਗੀ, ਅਗਿਆਨਤਾ ਨਹੀਂ ਹੋਏਗਾ, ਉਹਦੇ ਅੰਦਰ ਗਿਆਨ ਹੋਏਗਾ, ਉਹਦੇ ਅੰਦਰ ਉਹ ਅਵਸਥਾ ਹੋਏਗੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਉਹਦੀ ਅਵਸਥਾ ਹੋਏਗੀ, ਉਹ ਪੂਰਨ ਪੁਰਖ ਹੋਏਗਾ, ਅਧੂਰਾ ਨਹੀਂ ਹੋਏਗਾ। ਫਿਰ ਸਮਝ ਲੈਣਾ, ਇੱਥੇ ਬੜੀਆਂ ਨੇ ਵਿਚਾਰਾਂ ਸਮਝਣ ਵਾਲੀਆਂ। ਜੇ ਅਸੀਂ ਇਕੱਲਾ ਤਨ ਦਾ ਇਸ਼ਨਾਨ ਕਰਕੇ ਚੁੱਭੀਆਂ ਲਾ ਕੇ ਖੁਸ਼ ਹੋ ਰਹੇ ਹਾਂ ਨਾ, ਤੇ ਮਹਾਰਾਜ ਕਹਿੰਦੇ ਨਹੀਂ, ਅੱਧਾ ਇਸ਼ਨਾਨ ਹੈ, ਪੂਰਾ ਨਹੀਂ ਹੈ। ਮਹਾਰਾਜ ਪੂਰਾ ਇਸ਼ਨਾਨ ਕਿੱਦਾਂ ਹੁੰਦਾ ਹੈ? ਮੈਂ ਤੇ ਸਿਰ ਤੋਂ ਲੈ ਕੇ ਪੈਰ ਤੱਕ ਪਾਣੀ ਪਾ ਲਿਆ, ਪੈਰਾਂ ਤੋਂ ਸਿਰ ਤੱਕ ਪਾਣੀ ਪਾਇਆ, ਮੈਂ ਤੇ ਕੇਸੀ ਇਸ਼ਨਾਨ, ਕੇਸਾਂ ਸਮੇਤ ਇਸ਼ਨਾਨ ਕੀਤਾ ਹੈ। ਤੁਸੀਂ ਕਹਿੰਦੇ ਹੋ ਅੱਧਾ ਇਸ਼ਨਾਨ ਹੈ, ਮਹਾਰਾਜ ਕਹਿੰਦੇ ਅੱਧਾ ਹੈ, ਤੂੰ ਤਨ ਦਾ ਇਸ਼ਨਾਨ ਕੀਤਾ, ਮਨ ਦਾ ਤੇ ਕੀਤਾ ਹੀ ਨਹੀਂ, ਮਨ ਤੇ ਮੈਲੇ ਦਾ ਮੈਲਾ ਪਿਆ, ਤਨ ਧੋਤਾ ਮਨ ਅੱਛਾ ਨਾ ਹੋਏ। ਫਿਰ ਸਤਿਗੁਰੂ ਜੀ ਪੂਰਾ ਇਸ਼ਨਾਨ ਕਿੱਦਾਂ ਹੁੰਦਾ ਹੈ? ਮਹਾਰਾਜ ਕਹਿੰਦੇ ਜਦੋਂ ਤੂੰ ਮਨ ਕਰਕੇ ਵੀ ਇਸ਼ਨਾਨ ਕਰੇਗਾ, ਸੰਗਤ ਮੀਤ ਮਿਲਾਪ ਪੂਰਾ ਨਾਵਣੋ, ਗੁਰੂ ਮਹਾਰਾਜ ਦੀ ਬਾਣੀ ਹੈ, ਸੰਗਤ ਮੀਤ ਮਿਲਾਪ ਪੂਰਾ ਨਾਵਣੋ। ਅਸੀਂ ਘਰਾਂ 'ਚੋਂ ਪਾਣੀ ਨਾਲ ਨਹਾ ਕੇ ਆਏ ਹਾਂ ਨਾ, ਇੱਥੇ ਆ ਕੇ ਅਸੀਂ ਸੰਗਤ ਮੀਤ ਮਿਲਾਪ, ਸੰਗਤ ਨਾਲ ਮਿਲ ਕੇ ਬਾਣੀ ਦੇ ਵਿੱਚ ਮਨ ਦਾ ਇਸ਼ਨਾਨ ਕੀਤਾ, ਪੂਰਾ ਇਸ਼ਨਾਨ ਹੋ ਜਾਏਗਾ। ਅੱਧਾ ਇਸ਼ਨਾਨ ਘਰ ਕਰ ਲਓ, ਅੱਧਾ ਆ ਕੇ ਸੰਗਤ 'ਚ ਕਰ ਲਓ, ਪੂਰਾ ਹੋ ਜਾਏਗਾ। ਇਸੇ ਲਈ ਮਹਾਰਾਜ ਨੇ ਕਿਹਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਅੱਧਾ ਇਸ਼ਨਾਨ ਕਰਕੇ ਖੁਸ਼ ਨਾ ਉਹ ਦਿਹਾੜੀ 'ਚ, ਭਾਵੇਂ ਆ ਗਰਮੀਆਂ, ਕਈ ਦਿਹਾੜੀ 'ਚ ਤਿੰਨ ਤਿੰਨ ਵਾਰੀ ਨਹਾਉਂਦੇ ਨੇ। ਉਹ ਕਹਿੰਦੇ ਅਸੀਂ ਸਵੇਰੇ ਵੀ ਨਹਾਉਂਦੇ ਹਾਂ, ਦੁਪਹਿਰੇ ਵੀ, ਰਾਤ ਨੂੰ ਵੀ ਨਹਾਉਂਦੇ ਹਾਂ। ਮਹਾਰਾਜ ਕਹਿੰਦੇ ਭਾਵੇਂ 20 ਵਾਰ ਨਾਲਾ, ਇਸ਼ਨਾਨ 'ਤੇ ਅੱਧਾ ਹੀ ਰਹਿਣਾ ਹੈ, ਜੇ ਤੂੰ ਸੰਗਤ ਨਹੀਂ ਕੀਤੀ, ਜੇ ਤੂੰ ਨਾਮ ਬਾਣੀ ਦਾ ਅਭਿਆਸ ਨਾ ਕੀਤਾ। ਭਾਵੇਂ ਤੂੰ 20 ਵਾਰ ਚੁੱਭੀਆਂ ਲਾ ਲੈ, ਭਾਵੇਂ 20 ਵਾਰ ਤੂੰ ਨਹਾ ਲੈ, ਅੱਧਾ ਹੀ ਰਹਿਣਾ ਇਸ਼ਨਾਨ। ਹੁਣ ਸਾਨੂੰ ਕੋਈ ਅੱਧਾ ਇਸ਼ਨਾਨ ਕਹੇ ਅਸੀਂ ਕੀ ਕਵਾਂਗੇ? ਅਸੀਂ ਕਵਾਂਗੇ ਹੱਥ ਧੋ ਲਓ, ਪੈਰ ਧੋ ਲਓ ਤੇ ਮੂੰਹ ਧੋ ਲਓ, ਇਹ ਅੱਧਾ ਇਸ਼ਨਾਨ ਹੈ। ਪਰ ਮਹਾਰਾਜ ਕਹਿੰਦੇ ਨਹੀਂ, ਅੱਧਾ ਇਸ਼ਨਾਨ ਤੂੰ ਭਾਵੇਂ ਸਿਰ ਤੋਂ ਪੈਰਾਂ ਤੱਕ ਪਾਣੀ ਪਾ ਲੈ, ਕਿਸੇ ਜਾ ਕੇ ਦਰਿਆ ਵਿੱਚ ਪੂਰੀ ਚੁੱਭੀ ਲਾ ਲੈ, ਤਾਂ ਵੀ ਅੱਧਾ ਹੀ ਰਹਿਣਾ, ਕਿਉਂਕਿ ਪੂਰਾ ਇਸ਼ਨਾਨ ਤੇਰੇ ਮਨ ਕਰਕੇ ਹੋਣਾ, ਜਦੋਂ ਤੂੰ ਮਨ ਕਰਕੇ ਸਿਮਰਨ ਕਰੇਗਾ। ਇਸ ਲਈ ਇੱਥੇ ਗੁਰੂ ਮਹਾਰਾਜ ਜੀ ਜ਼ਿਕਰ ਕਰਦੇ ਆ, ਸਾਹਿਬ ਜੀ ਕਹਿੰਦੇ ਉਹ ਮਹਾਂਪੁਰਖ ਪੂਰਨ ਅਵਧਾਤ, ਉਹ ਮਹਾਂਪੁਰਖ ਹੋਏਗਾ, ਪੂਰਨ ਸੰਤ ਹੋਏਗਾ, ਪੂਰਨ ਬ੍ਰਹਮ ਗਿਆਨੀ ਹੋਏਗਾ, ਮਨ ਦਾ ਸ਼ਾਂਤ

0: ਵਿੱਚ ਸ਼ੰਕਾ ਨਾ ਰੱਖਣਾ, ਜ਼ਰੂਰ ਤੁਹਾਨੂੰ ਐਸੀ ਰੂਹ ਦਾ ਦੀਦਾਰ ਹੋਵੇਗਾ।
1: ਸਤਿਗੁਰ ਬਾਹਰ ਆਏ।
0: ਇਸ ਤਰ੍ਹਾਂ ਮਾਤਾ ਜੀ ਨੂੰ ਕਹਿ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਤਾ ਜੀ ਦੇ ਕਮਰੇ ਤੋਂ ਬਾਹਰ ਆਏ ਹਨ।
1: ਜੇ ਸਭ ਸਿੱਖਣ ਕੋ ਸਮੁਦਾਏ।
0: ਫਿਰ ਸਾਰਿਆਂ ਵੱਲ ਨਜ਼ਰ ਮਹਾਰਾਜ ਜੀ ਘੁਮਾਉਂਦੇ ਆ, ਜਿੰਨੇ ਵੀ ਗੁਰੂ ਕੇ ਸਿੱਖ ਨੇ, ਕੋਈ ਸਿੱਖ ਹੈ, ਕੋਈ ਗੁਰ ਸਿੱਖ ਹੈ, ਕੋਈ ਗੁਰ ਸਿੱਖੜਾ ਹੈ, ਸਾਰਿਆਂ ਦੇ ਵਾਰ ਮਹਾਰਾਜ ਸਾਰਿਆਂ ਵੱਲ ਨਜ਼ਰ ਘੁਮਾਉਂਦੇ ਹਨ।
1: ਮਾਤਾ ਭਈ ਪ੍ਰਸੰਨ ਮਹਾਨਾ।
0: ਕਹਿੰਦੇ ਮਾਤਾ ਜੀ ਨੂੰ ਜਦੋਂ ਐਸੇ ਪੂਰਨ ਪੁਰਖ ਦੇ ਦੀਦਾਰ ਹੋਵਣਗੇ ਤੇ ਮਾਤਾ ਜੀ ਪ੍ਰਸੰਨ ਹੋਣਗੇ ਕਿ ਗੁਰਬਾਣੀ ਨੂੰ ਕਮਾਉਣ ਵਾਲਾ ਵੀ ਕੋਈ ਹੈ, ਕੋਈ ਹੈ ਜਿਹਨੇ ਬਾਣੀ ਨੂੰ ਕਮਾਇਆ। ਪੜ੍ਹਨ ਵਾਲਿਆਂ ਦੀ ਘਾਟ ਨਹੀਂ ਹੈ, ਮਾਫ ਕਰਨਾ, ਗੁਰੂ ਦੇ ਦਰ ਤੇ ਆਉਣ ਵਾਲਿਆਂ ਦੀ ਵੀ ਕਮੀ ਨਹੀਂ ਹੈ। ਕਮੀ ਕਿਹਦੀ ਹੈ? ਗੁਰੂ ਦੀ ਗੱਲ ਮੰਨਣ ਵਾਲਿਆਂ ਦੀ ਕਮੀ ਹੈ। ਗੁਰੂ ਤਾਂ ਮੰਨ ਹੀ ਰਹੇ ਹਾਂ, ਪਰ ਗੁਰੂ ਦੀ ਕੌਣ ਕੌਣ ਮੰਨ ਰਿਹਾ? ਬਾਣੀ ਤਾਂ ਸਾਰੇ ਹੀ ਪੜ੍ਹ ਰਹੇ ਹਾਂ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪਰ ਗੁਰਬਾਣੀ ਮੁਤਾਬਕ ਜੀਵਨ ਕੌਣ ਕੌਣ ਬਣਾ ਰਿਹਾ? ਦੇਖਣਾ ਤਾਂ ਇਹ ਹੈ ਨਾ ਵੀ ਗੁਰਬਾਣੀ ਮੁਤਾਬਕ ਜੀਵਨ ਕਿਹਨੇ ਬਣਾਇਆ? ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਕਰਮਾਨੀ। ਅਸੀਂ ਗੁਰੂ ਦੀ ਗੱਲ, ਗੁਰੂ ਦਾ ਹੁਕਮ ਮਹਾਰਾਜ ਦਾ ਸੁਣ ਲਿਆ, ਚਲੋ ਹੋਰ ਥੋੜ੍ਹਾ ਜਿਹਾ ਸਮਝ ਲਿਓ। ਅੰਮ੍ਰਿਤ ਵੇਲੇ ਸਵੇਰੇ ਉੱਠ ਕੇ ਪਹਿਲਾਂ ਗੁਰੂ ਮਹਾਰਾਜ ਦਾ ਹੁਕਮ ਸੁਣਿਆ। ਇੱਕ ਦਿਨ ਇਹ ਵੀ ਕਿਹਾ ਹੁਣ ਤਾਂ ਕੰਮ ਹੀ ਬੜਾ ਸੌਖਾ ਹੈ, ਸਵੇਰੇ ਉੱਠੋ, ਮੋਬਾਈਲ ਖੋਲ੍ਹੋ, ਕਿੰਨੇ ਗੁਰੂ ਘਰਾਂ ਦੇ ਹੁਕਮ ਘਰ ਵਿੱਚ ਪਹੁੰਚ ਜਾਂਦੇ ਨੇ। ਮੋਬਾਈਲ ਖੋਲ੍ਹੋ, ਦਰਬਾਰ ਸਾਹਿਬ ਦਾ ਹੁਕਮ ਆ ਗਿਆ, ਇਸ ਅਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਹੁਕਮ ਆ ਗਿਆ, ਹਜ਼ੂਰ ਸਾਹਿਬ ਤੋਂ ਆ ਗਿਆ, ਪਟਨਾ ਸਾਹਿਬ ਤੋਂ ਆ ਗਿਆ, ਆਨੰਦਪੁਰ ਸਾਹਿਬ ਤੋਂ ਆ ਗਿਆ, ਦਮਦਮਾ ਸਾਹਿਬ ਤੋਂ ਆ ਗਿਆ, ਕਿੰਨੇ ਹੁਕਮ ਆ ਗਏ। ਅਸੀਂ ਸਾਰੇ ਦੇਖ ਤਾਂ ਲਏ, ਪੂਰਾ ਪੜ੍ਹਿਆ ਕਿਸੇ ਨੇ ਵੀ ਨਹੀਂ, ਉਹ ਦੇਖ ਕੇ ਅੱਗੇ 20 ਜਣਿਆਂ ਨੂੰ ਭੇਜ ਦਿੱਤਾ, ਪਰ ਕਮਾਇਆ ਕਿਨੇ? ਵੀ ਅੱਜ ਆਹ ਹੁਕਮ ਆਇਆ ਤੇ ਸਾਰਾ ਦਿਨ ਮੈਂ ਅੱਜ ਇਸ ਹੁਕਮ ਦੇ ਮੁਤਾਬਕ ਚੱਲਣਾ। ਉਹ 5 ਮਿੰਟ ਬਾਅਦ ਤੁਸੀਂ ਪੁੱਛ ਲਓ ਵੀ ਤੂੰ 20 ਜਣਿਆਂ ਨੂੰ 20 ਹੁਕਮ ਭੇਜ ਦਿੱਤੇ, ਉਹਨਾਂ 20 ਚੋਂ ਇੱਕ ਹੀ ਹੁਕਮ ਦੱਸ ਦੇ, ਤੇ ਮਾਫ ਕਰਨਾ ਕੋਈ ਵਿਰਲਾ ਹੀ ਹੋਏਗਾ ਜਿਹੜਾ ਦੱਸੇਗਾ, ਨਹੀਂ ਤੇ 20 ਦੇ 20 ਭੁੱਲ ਜਾਣੇ ਆ। ਉਹ ਕਹੇਗਾ ਮੈਂ ਭੇਜੇ ਤਾਂ 20 ਨੂੰ ਸੀ, ਪਰ ਪਤਾ ਨਹੀਂ ਮੈਨੂੰ ਲੱਗਾ ਵੀ ਭੇਜਿਆ ਕੀ ਆ। ਇਹਦਾ ਮਤਲਬ ਸੇਵਕ ਸਿੱਖ ਪੂਜਣ ਸਭ ਆਵੇ, ਆ ਤਾਂ ਸਾਰੇ ਹੀ ਰਹੇ ਨੇ, ਪਰ ਮਨ ਕੌਣ ਰਿਹਾ ਗੁਰੂ ਦੀ, ਗੁਰੂ ਦੇ ਹੁਕਮ ਵਿੱਚ ਕੌਣ ਚੱਲ ਰਿਹਾ? ਵਿਰਲੇ ਨੇ ਉਹ ਕਮਾਉਣ ਵਾਲੇ, ਕਮਾਈ ਕਰਨ ਵਾਲੇ ਵਿਰਲੇ, ਤੇ ਜਿਹਨੇ ਕਮਾਇਆ ਉਹ ਡੋਲਦਾ ਨਹੀਂ, ਫਿਰ ਉਹ ਘਬਰਾਉਂਦਾ ਨਹੀਂ, ਉਹ ਡਿਪਰੈਸ਼ਨ ਵਿੱਚ ਨਹੀਂ ਜਾਂਦਾ। ਕਈ ਮਿਲਦੇ ਆ ਉਹ ਕਹਿੰਦੇ ਜੀ ਇਹ ਬੜੀ ਬਾਣੀ ਪੜ੍ਹਦਾ, ਬੜੀ ਬਾਣੀ ਪੜ੍ਹਦਾ, ਪਰ ਡਿਪਰੈਸ਼ਨ ਦੇ ਵਿੱਚ, ਮਾਫ਼ ਕਰਨਾ, ਜੇ ਪੜ੍ਹਦਾ ਤਾਂ ਫਿਰ ਡਿਪਰੈਸ਼ਨ ਨਹੀਂ ਹੈ, ਜੇ ਡਿਪਰੈਸ਼ਨ ਹੈ ਤਾਂ ਫਿਰ ਬਾਣੀ ਨਹੀਂ ਪੜ੍ਹਦਾ। ਉਹ ਇੱਕੋ ਹੀ ਚੀਜ਼ ਹੋਣੀ ਹੈ, ਜੇ ਗੁਰਬਾਣੀ ਦੀ ਕਮਾਈ ਕਰ ਰਿਹਾ ਤੇ ਉਹ ਕਦੇ ਡਿਪਰੈਸ਼ਨ ਵਿੱਚ ਜਾ ਹੀ ਨਹੀਂ ਸਕਦਾ, ਤੇ ਜੇ ਚਲਾ ਗਿਆ ਤੇ ਗੁਰਬਾਣੀ ਉਹਨੇ ਕਮਾਈ ਕੋਈ ਨਹੀਂ ਹੈ। ਗੁਰਬਾਣੀ ਡੋਲਣ ਹੀ ਨਹੀਂ ਦਿੰਦੀ, ਗੁਰਬਾਣੀ ਤੇ ਸਹਾਰਾ ਦਿੰਦੀ ਹੈ, ਆਸਰਾ ਦਿੰਦੀ ਹੈ, ਸਾਨੂੰ ਡੋਲਣ ਤੋਂ ਬਚਾਉਂਦੀ ਹੈ ਬਾਣੀ। ਤੇ ਜੇ ਗੁਰਬਾਣੀ ਪੜ੍ਹ ਕੇ ਵੀ ਮੈਂ ਡੋਲ ਰਿਹਾ, ਇਹਦਾ ਮਤਲਬ ਮੈਂ ਗੁਰਬਾਣੀ ਪੜ੍ਹੀ ਹੈ, ਕਮਾਈ ਨਹੀਂ ਹੈ, ਕਮਾਈ ਨਹੀਂ ਕੀਤੀ ਉਹਦੀ। ਸੱਚ ਹੈ, ਕੋਈ ਵੀ ਹੋਵੇ, ਭਾਵੇਂ ਮੇਰੇ ਵਰਗਾ ਵੀ ਹੋਵੇ, ਕਿਉਂਕਿ ਗੱਲਾਂ ਕਰਨੀਆਂ ਬੈਠ ਕੇ ਸੌਖੀਆਂ ਨੇ, ਉਹਨੂੰ ਕਮਾਉਣਾ ਔਖਾ ਹੈ। ਅਰਦਾਸ ਕਰੋ ਕਿ ਤੁਹਾਨੂੰ ਵੀ ਕਮਾਉਣਾ ਆ ਜਾਏ ਤੇ ਸਾਨੂੰ ਵੀ ਗੁਰਬਾਣੀ ਦੀ ਕਮਾਈ ਕਰਨੀ ਆ ਜਾਏ, ਕਿ ਫਿਰ ਗੱਲਾਂ ਜੋਗੇ ਨਾ ਰਹਿ ਜਾਈਏ ਆਪਾਂ, ਕਿਉਂਕਿ ਗੱਲੀ ਯੋਗ ਨਾ ਹੋਈ, ਗੱਲਾਂ ਯੋਗ ਨਾਲ, ਗੱਲਾਂ ਨਾਲ ਕੁਛ ਨਹੀਂ ਹੋਣਾ। ਗੁਰਬਾਣੀ ਨੂੰ ਕਮਾਉਣਾ ਪਏਗਾ, ਗੁਰਬਾਣੀ 'ਤੇ ਭਰੋਸਾ ਕਰਨਾ ਪਏਗਾ, ਫਿਰ ਅਸੀਂ ਅਡੋਲ ਰਹਿ ਸਕਦੇ ਹਾਂ। ਸਤਿਗੁਰੂ ਮਹਾਰਾਜ ਜੀ ਵਿਚਾਰ ਰਹੇ ਨੇ, ਦੇਖ ਰਹੇ ਨੇ ਕਿ ਜਿਹਨੂੰ ਵੇਖ ਕੇ ਮਾਤਾ ਜੀ ਬਹੁਤ ਪ੍ਰਸੰਨ

0: ਵਿੱਚੋਂ ਦੀ ਪਾ ਲਿਆ ਹੋਵੇ। ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਂ ਕੇ ਪਾਸ। ਕੰਤ ਕੌਣ ਹੈ? ਪਤੀ, ਪਤੀ ਪਰਮੇਸ਼ਵਰ ਪਰਮਾਤਮਾ। ਕਹਿੰਦੇ ਨੇ ਕੋ ਐਸਾ ਹੈ ਜਿਹਨੇ ਇਹਨੂੰ ਕਮਾਇਆ ਹੋਵੇ।
1: ਜਗਤ ਈਸ਼ਕੀ ਜਨਨੀ ਦੇਵੀ,
0: ਕਿਉਂਕਿ ਜਿਹੜੀ ਜਨਨੀ ਜਨਮ ਦੇਣ ਵਾਲੀ ਮਾਤਾ ਜੀ ਨੇ, ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਲਈਆਂ ਹੋਈਆਂ, ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਲਈਆਂ ਹੋਈਆਂ ਨੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ। ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨਾਲ ਵਿਆਹੇ ਹੋਏ ਆ, ਅਤੇ ਗੁਰੂ ਹਰਗੋਬਿੰਦ ਸਾਹਿਬ ਦੀ ਸੰਗਤ ਵੀ ਮਿਲੀ ਹੋਈ ਹੈ। ਇਸ ਵਾਸਤੇ ਬਹੁਤ ਉੱਚੀ ਅਵਸਥਾ ਦੇ ਮਾਲਕ ਨੇ ਮਾਤਾ ਗੁਜਰ ਕੌਰ ਜੀ। ਦੇਖੋ ਡੋਲਦੇ ਆ ਕਿੰਨੇ ਉਤਰਾਅ ਚੜ੍ਹਾਅ ਜ਼ਿੰਦਗੀ ਦੇ ਵਿੱਚ ਆਏ। ਆਨੰਦਪੁਰ ਸਾਹਿਬ ਆਪਣੇ ਹੱਥੀਂ ਥਾਂ ਲਈ, ਆਪਣੇ ਹੱਥੀਂ ਬਣਾਇਆ, ਆਪਣੇ ਹੱਥੀਂ ਛੱਡ ਕੇ ਪਰਿਵਾਰ ਨਾਲ ਤੁਰ ਪਏ। ਸਰਸਾ 'ਤੇ ਪਰਿਵਾਰ ਵਿਛੜ ਗਿਆ, ਦੋ ਪੋਤੇ ਕੋਲ ਨੇ, ਠੰਡੇ ਬੁਰਜ ਤੱਕ ਆਉਂਦਿਆਂ ਆਉਂਦਿਆਂ ਕਿੰਨੇ ਝੱਖੜ ਝੂਲੇ ਨੇ, ਕਿੰਨੀਆਂ ਹਨੇਰੀਆਂ ਆਈਆਂ, ਤੂਫਾਨ ਆਏ, ਕਿੰਨੇ ਉਤਰਾਅ ਚੜ੍ਹਾਅ ਆਏ, ਆਪਣੇ ਅਤੇ ਪਰਾਏ ਦੀ ਪਰਖ ਦੇਖਣ ਨੂੰ ਮਿਲ ਗਈ। ਅਤੇ ਕਿਤੇ ਡੋਲੇ ਨੇ ਉਹ? ਨਾ ਉਹ ਡੋਲਦੇ ਆ, ਨਾ ਸਾਹਿਬਜ਼ਾਦੇ ਡੋਲਦੇ ਆ। ਇੰਨੀ ਉੱਚੀ ਕਮਾਈ ਹੈ ਮਾਤਾ ਜੀ ਦੀ, ਦੇਖਣਾ ਚਾਹੁੰਦੇ ਆ ਕਿ ਇਹ ਬਾਣੀ ਜਿਸ ਅਵਸਥਾ 'ਤੇ ਲਿਜਾਂਦੀ ਹੈ ਉਹਨੂੰ ਕਮਾਉਣ ਵਾਲਾ ਕੋਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿਚਾਰਦੇ ਹਨ,
1: ਪ੍ਰਥਮ ਮਿਲਿਓ ਸ਼੍ਰੀ ਨਾਨਕ ਸੰਗ।
0: ਹੁਣ ਧਿਆਨ ਦੇਖੋ ਕਿੱਧਰ ਜਾਂਦਾ ਹੈ। ਸ਼ੁਰੂਆਤ ਕੀਤੀ ਗੁਰੂ ਨਾਨਕ ਸਾਹਿਬ ਤੋਂ, ਵੀ ਗੁਰੂ ਨਾਨਕ ਸਾਹਿਬ ਜੀ ਨੂੰ ਜਿਨ੍ਹਾਂ ਨੇ ਮਿਲਣਾ ਕੀਤਾ ਸੀ।
1: ਭਾਈ ਬੁੱਢਾ ਸੁਮਤ ਉਤੰਗ,
0: ਉਹ ਕੌਣ ਨੇ? ਮਹਾਨ ਗੁਰਸਿੱਖੜੇ ਧੰਨ ਬਾਬਾ ਬੁੱਢਾ ਸਾਹਿਬ ਜੀ। ਅਸੀਂ ਨਾ, ਇਹ ਵੀ ਇੱਕ ਸਾਡਾ ਦੁਖਾਂਤ ਹੈ, ਸਮਝ ਲਿਓ, ਗੱਲ ਸਮਝਣੀ ਹੁੰਦੀ ਹੈ। ਬਾਬਾ ਬੁੱਢਾ ਜੀ ਨੂੰ ਸਿਰਫ ਗੰਡਾ ਭੰਨਣ ਤੱਕ ਹੀ ਰੱਖ ਦਿੱਤਾ ਆਪਾਂ, ਉਸ ਤੋਂ ਅੱਗੇ ਬਾਬਾ ਬੁੱਢਾ ਜੀ ਨੂੰ ਸਮਝਿਆ ਹੀ ਨਹੀਂ ਆਪਾਂ। ਬਸ ਬਾਬਾ ਬੁੱਢਾ ਜੀ ਗੰਡਾ ਭੰਨਦੇ ਆ ਅਤੇ ਮਾਤਾ ਜੀ ਨੂੰ ਇਹ ਗਹਿ ਰਹੇ, ਇਕੱਲੇ ਬਾਬਾ ਬੁੱਢਾ ਜੀ ਨੂੰ ਗੰਡਾ ਭੰਨਣ ਤੱਕ ਹੀ ਰੱਖ ਦਿੱਤਾ, ਉਹਨਾਂ ਦੀ ਕਮਾਈ ਆਪਾਂ ਦੇਖੀ ਨਹੀਂ, ਉਹਨਾਂ ਦੀ ਕਮਾਈ ਨੂੰ ਜਾਣਿਆ ਹੀ ਨਹੀਂ ਬਾਬਾ ਬੁੱਢਾ ਜੀ ਦੀ, ਉਹਨਾਂ ਦੀ ਕਿੰਨੀ ਵੱਡੀ ਕਮਾਈ ਆ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਰੱਖਣ ਵਾਲੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ, ਉਂਗਲ ਪਕੜ ਕੇ ਲਿਖਣਾ ਸਿਖਾਉਣ ਵਾਲੇ ਬਾਬਾ ਬੁੱਢਾ ਸਾਹਿਬ ਨੇ, ਉਹ ਉਂਗਲ ਪਕੜ ਕੇ ਚੱਲਣਾ ਸਿਖਾਉਣ ਵਾਲੇ, ਘੋੜੇ 'ਤੇ ਬਿਠਾਉਣ ਵਾਲੇ ਬਾਬਾ ਬੁੱਢਾ ਸਾਹਿਬ ਜੀ ਨੇ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਬਚਪਨ ਦੇ ਵਿੱਚ ਇਹ ਵਿੱਦਿਆ ਦਿੱਤੀ ਹੈ, ਵਿੱਦਿਆ ਦਾਤਾ ਵੀ ਨੇ ਉਹ। ਪਰ ਅਸੀਂ ਕਿਹਾ ਵੀ ਨਹੀਂ, ਸਿਰਫ ਗੰਡਾ ਭੰਨਦੇ ਆ ਅਤੇ ਪੁੱਤਰਾਂ ਦੀ ਦਾਤਾਂ ਦਿੰਦੇ ਆ, ਬਸ ਇੱਥੇ ਤੱਕ ਸੀਮਤ ਰੱਖ ਲਿਆ, ਅੱਗੇ ਤੁਰੇ ਹੀ ਨਹੀਂ ਅਸੀਂ। ਕਿਤੇ ਜੀਵਨ ਪੜ੍ਹ ਕੇ ਵੇਖੋ, ਧੰਨ ਬਾਬਾ ਬੁੱਢਾ ਸਾਹਿਬ ਦਾ ਸਿਰ ਝੁੱਕ ਜਾਏਗਾ। ਐਸੇ ਗੁਰੂ ਕੇ ਪਿਆਰੇ, ਜਿਨ੍ਹਾਂ ਨੂੰ ਗੁਰੂ ਕੀ ਸਿੱਖੀ ਦਾ ਥੰਬ ਕਿਹਾ ਗਿਆ, ਵੀ ਤੁਸੀਂ ਥੰਬੋ। ਔਰ ਇੱਕੋ ਇੱਕ ਬਾਬਾ ਬੁੱਢਾ ਜੀ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਭਾਈ ਬੁੱਢਾ ਤੇਰੇ ਤੋਂ ਓਹਲੇ ਕਦੇ ਨਾ ਹੋ ਸਾਂ, ਵੀ ਦੁਨੀਆਂ ਅੱਗੇ ਪੜਦਾ ਹੋਏਗਾ ਪਰ ਤੇਰੇ ਅੱਗੇ ਕੋਈ ਪੜਦਾ ਨਹੀਂ ਹੋਏਗਾ। ਜਿੱਥੇ ਵੀ ਗੁਰੂ ਨਾਨਕ ਸਾਹਿਬ, ਗੁਰੂ ਨਾਨਕ ਜੀ ਦੀ ਜੋਤ ਹੋਏਗੀ, ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਖਬਰ ਹੋਏਗੀ। ਇਹ ਹੋਇਆ ਵੀ ਇੱਦਾਂ ਹੀ, ਜਦੋਂ ਖਡੂਰ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਆਏ ਤਾਂ ਕਿਸੇ ਨੂੰ ਨਹੀਂ ਸੀ ਪਤਾ, ਜਿੱਥੇ ਅੱਜ ਸੰਨ ਸਾਹਿਬ ਅਸਥਾਨ ਬਣਿਆ ਗੁਰਦੁਆਰਾ ਸਾਹਿਬ, ਉੱਥੇ ਗੁਰੂ ਅਮਰਦਾਸ ਜੀ ਆਏ ਤਾਂ ਕਿਸੇ ਨੂੰ ਨਹੀਂ ਸੀ ਪਤਾ, ਉਹ ਬਾਬਾ ਬੁੱਢਾ ਜੀ ਸੀ ਲਿਜਾਣ ਵਾਲੇ। ਅਤੇ ਗੁਰੂ ਹਰਗੋਬਿੰਦ ਸਾਹਿਬ ਤੱਕ ਗੁਰਿਆਈ ਦੀ ਰਸਮ ਨਿਭਾਉਂਦੇ ਆ, ਧੰਨ ਬਾਬਾ ਬੁੱਢਾ ਸਾਹਿਬ ਜੀ। ਪਿਛਲੇ ਦਿਨੀ ਕਿਹਾ, ਦੋ ਤਲਵਾਰਾਂ ਵੀ ਜੇ ਪਹਿਨਾਈਆਂ ਤਾਂ ਧੰਨ ਬਾਬਾ ਬੁੱਢਾ ਸਾਹਿਬ ਨੇ ਪਹਿਨਾਈਆਂ, ਕਿੱਡੀ ਵੱਡੀ ਕਮਾਈ ਆ ਉਹਨਾਂ ਦੀ। ਇੱਥੇ ਹੁਣ ਧਿਆਨ ਆਇਆ, ਕਹਿੰਦੇ ਧੰਨ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੇ ਗੁਰੂ ਦੀ ਸਿੱਖੀ ਨੂੰ ਕਮਾਇਆ ਹੈ। ਔਰ ਗਿਆਨ ਦੇ ਵਿੱਚ ਬੜੇ ਗੂੜ ਗਿਆਨ ਵਾਲੇ ਨੇ ਉਹ, ਬਹੁਤ ਗੂੜ ਗਿਆਨ ਵਾਲੇ ਧੰਨ ਬਾਬਾ ਬੁੱਢਾ ਜੀ ਹਨ।
1: ਪ੍ਰਾਪਤ ਭਇਓ ਪਰਮ ਪਦ ਗੁੱਡਾ,
0: ਜਿਨ੍ਹਾਂ ਨੂੰ ਪਰਮ ਪਦਵੀ ਉੱਚੀ ਅਵਸਥਾ ਜਿਨ੍ਹਾਂ ਨੂੰ ਪ੍ਰਾਪਤ ਹੋ ਗਈ ਹੈ। ਔਰ ਦੇਖੋ 12 ਸਾਲ ਦੀ ਉਮਰ 'ਚ ਉਹ ਗੱਲ ਸਮਝ ਆ ਗਈ ਜਿਹੜੀ ਸਾਨੂੰ 72 ਸਾਲ ਦੀ ਉਮਰ 'ਚ ਨਹੀਂ ਸਮਝ ਆਉਂਦੀ, ਵੀ ਹਮ ਆਦਮੀ ਹਾਂ ਇੱਕ ਦਮੀ, ਪਤਾ ਨਹੀਂ ਅੱਜ ਸਮਾਂ ਮਿਲਿਆ ਕੱਲ ਮਿਲਣਾ ਕਿ ਨਹੀਂ। 12 ਸਾਲ ਦੀ ਉਮਰ 'ਚ ਸਮਝ ਆਈ, 125 ਸਾਲ ਤੱਕ ਕਮਾਈ ਕੀਤੀ ਗੁਰੂ ਕੀ ਸਿੱਖੀ ਕਮਾਈ, 113 ਸਾਲ ਕਮਾਈ ਕੀਤੀ ਗੁਰੂ ਕੀ ਸਿੱਖੀ ਦੀ। ਇੱਥੇ ਮਹਾਰਾਜ ਯਾਦ ਕਰ ਰਹੇ ਨੇ, ਕਹਿੰਦੇ ਜਿਨ੍ਹਾਂ ਨੇ ਪਰਮ ਪਦਵੀ ਨੂੰ ਪਾਇਆ ਹੈ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੱਕ ਜਿਨ੍ਹਾਂ ਨੇ ਬਹੁਤ ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ,
1: ਸਤਿਗੁਰ ਚਲਤ ਬ੍ਰਿੰਦ ਕੋ ਲਹਿਓ,
0: ਔਰ ਸਤਿਗੁਰੂ ਜੀ ਦੇ ਹਰ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਸਾਰਿਆਂ ਦੇ ਨੇੜੇ ਹੋ ਕਰਕੇ ਦੇਖਿਆ ਹੈ।
1: ਕਿਸਕੇ ਬਾਕ ਮਿਟੈ ਨਹਿ ਕਿਸਕੇ,
0: ਜਿਨ੍ਹਾਂ ਦੇ ਬੋਲ ਕਦੇ ਮਿਟਦੇ ਹੀ ਨਹੀਂ। ਇੱਕ ਸਾਧ ਬਚਨ ਅਟ ਲਾਦਾ, ਗੁਰੂ ਹਰਗੋਬਿੰਦ ਸਾਹਿਬ ਨਾ ਕਈ ਵਾਰੀ ਹੱਸਦੇ ਗੱਲਾਂ ਕਰਦੇ ਤੇ ਨਾਲੇ ਹੱਸ ਕੇ ਕਹਿਣਾ, ਭਾਈ ਬੁੱਢਾ ਜੀ ਐਵੇਂ ਨਾ ਬੋਲਿਆ ਕਰੋ, ਕਿਉਂਕਿ ਤੁਹਾਡਾ ਇੱਕ ਇੱਕ ਬੋਲ ਉਹਦੇ ਘਰ ਪ੍ਰਵਾਨ ਹੋ ਜਾਂਦਾ ਹੈ। ਤੁਸੀਂ ਕੋਈ ਵੀ ਬੋਲ ਬੋਲਤਾ ਨਾ ਤੇ ਤੁਹਾਡਾ ਬੋਲ ਬੋਲਿਆ ਉਹਦੇ ਘਰ ਪ੍ਰਵਾਨ ਹੁੰਦਾ ਹੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਗੁਰੂ ਗੋਬਿੰਦ ਸਿੰਘ ਜੀ ਯਾਦ ਕਰਦੇ ਹਨ,
1: ਉੱਤਮ ਅਪਰ ਕਉ ਤੋ ਕਿਤੇ,
0: ਬਾਬਾ ਬੁੱਢਾ ਜੀ ਤੋਂ ਉੱਤਮ ਕੌਣ ਹੋ ਸਕਦਾ ਹੈ, ਇੰਨੀ ਵੱਡੀ ਸਿੱਖੀ ਨੂੰ ਜਿਨ੍ਹਾਂ ਨੇ ਕਮਾਇਆ ਹੈ।
1: ਤਿਸ ਕੀ ਕੁਲ ਕੋ ਪੂਖਣ ਪਇਓ,
0: ਉਹਨਾਂ ਦੀ ਕੁੱਲ ਵਿੱਚ ਉਹਨਾਂ ਦੇ ਅੱਗੋਂ ਪੁੱਤ ਪੋਤੇ ਪੜਪੋਤਰੇ ਜਿਹੜੇ ਇਸ ਕੁੱਲ ਦੇ ਸ਼ਿੰਗਾਰ ਹੋਏ ਜਿਨ੍ਹਾਂ ਨੇ ਸਿੱਖੀ ਨੂੰ ਕਮਾਇਆ ਹੈ।
1: ਨਾਮ ਸੁਰਾਮ ਕੋਇਰ ਸੋਥੀਓ,
0: ਤੇ ਧਿਆਨ ਪਤਾ ਕਿੱਥੇ ਚਲਾ ਗਿਆ, ਭਾਈ ਰਾਮ ਕੋਇਰ ਜੀ ਵੱਲ ਧਿਆਨ ਚਲਾ ਗਿਆ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਨੇ, ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੁਰਿਆਈ ਰਸਮ ਹੋਈ ਸੀ ਉਦੋਂ ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਵਿੱਚੋਂ ਭਾਈ ਰਾਮ ਕੋਇਰ ਜੀ ਨੇ, ਜਿਨ੍ਹਾਂ ਨੇ ਇਹ ਰਸਮ ਨੂੰ ਨਿਭਾਇਆ ਹੈ। ਬੜੀ ਉੱਚੀ ਅਵਸਥਾ ਹੈ ਭਾਈ ਰਾਮ ਕੋਇਰ ਜੀ ਦੀ। ਔਰ ਜੋ ਇੱਕ ਵਾਰੀ ਮੁੱਖੋਂ ਬੋਲ ਬੋਲਤਾ ਉਹ ਅਟਲ ਹੈ, ਉਹ ਸੱਚ ਹੋ ਜਾਂਦਾ ਹੈ। ਫਿਰ ਦੁਹਰਾ ਦਿਆਂ, ਨਾਨਕ ਦਾਸ ਮੁੱਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਉਹ ਇੱਥੇ ਵੀ ਸੱਚ ਹੈ, ਉੱਥੇ ਵੀ ਸੱਚ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਭਾਈ ਰਾਮ ਕੋਇਰ ਜੀ ਦੇ ਵੱਲ ਗਿਆ ਹੈ।
1: ਜਾਨਾ ਦੀਪਕ ਤੇ ਦੀਪ ਜਗਾਇਓ,
0: ਕਹਿੰਦੇ ਬਾਬਾ ਬੁੱਢਾ ਜੀ ਨੇ ਜਿਹੜਾ ਗਿਆਨ ਦਾ ਦੀਵਾ ਬਾਲਿਆ, ਉਸ ਗਿਆਨ ਤੋਂ ਉਹਨਾਂ ਦੇ ਅੱਗੋਂ ਪੁੱਤਰ ਨੇ, ਪੋਤਰੇ ਨੇ, ਪੜਪੋਤਰੇ ਨੇ, ਇਹ ਦੀਵਾ ਅਗਾਂਹ ਦੀ ਅਗਾਂਹ ਗਿਆਨ ਦਾ ਬਲ ਰਿਹਾ ਹੈ। ਜਿਹਦੇ ਦੀਦਾਰ ਜਿਹੜੇ ਨੇ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜੇ ਕੋਈ ਪੂਰਨ ਪੁਰਖ ਹੈ ਤੇ ਭਾਈ ਰਾਮ ਕੋਇਰ ਜੀ ਨੇ, ਜੇ ਕੋਈ ਪੂਰਨ ਸੰਤ ਹੈ ਤੇ ਭਾਈ ਰਾਮ ਕੋਇਰ ਜੀ ਨੇ। ਹੁਣ ਜਿਹੜਾ ਧਿਆਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਭਾਈ ਰਾਮ ਕੋਇਰ ਜੀ ਦੇ ਵੱਲ ਗਿਆ, ਤੇ ਹੁਣ ਕਿਵੇਂ ਭਾਈ ਰਾਮ ਕੋਇਰ ਜੀ ਜਿਹੜੇ ਆ ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਨੇ, ਕਿਵੇਂ ਉਹ ਚੱਲ ਕੇ ਆਉਂਦੇ ਆ, ਮਾਤਾ ਜੀ ਨੂੰ ਕਿਵੇਂ ਮਿਲਦੇ ਆ, ਉਹ ਇਤਿਹਾਸ ਤੁਸੀਂ ਅਗਲੇ ਦੀਵਾਨਾਂ 'ਚ ਸਰਵਣ ਕਰੋਗੇ। ਅੱਜ ਦਾ ਸਮਾਂ ਸਮਾਪਤ ਹੈ। ਅਰਦਾਸ ਕਰੋ, ਗੁਰੂ ਮਹਾਰਾਜ ਅਸੀਂ ਕੇਵਲ ਬਾਹਰੋਂ ਸਿੱਖ ਸੇਵਕ ਬਣ ਕੇ ਆਉਂਦੇ ਨਾ ਰਹਿ ਜਾਈਏ, ਅਸੀਂ ਤੁਹਾਡੇ ਗੋਲੇ ਬਣ ਸਕੀਏ। ਸਾਡੇ ਉੱਤੇ ਇੰਨਾ ਕੁ ਤੁਸੀਂ ਤਰਸ ਕਰਦੇ ਹੋ ਕਿ ਅਸੀਂ ਵੀ ਮਨ ਸ਼ਾਂਤ ਕਰ ਸਕੀਏ, ਇੱਕ ਨਾਮ ਰਸ ਲੈ ਸਕੀਏ ਔਰ ਅੰਦਰੋਂ ਵਾਸ਼ਨਾਵਾਂ ਨੂੰ ਮਿਟਾ ਸਕੀਏ। ਸਾਨੂੰ ਆਪਣੇ ਦਰ ਦੇ ਗੋਲੇ ਬਣਾ ਲਓ। ਨਾਨਕ

ਅਰਦਾਸ ਕਰੋ। ਸਾਨੂੰ ਬਾਣੀ ਪੜ੍ਹਨ ਸੁਣਨ ਅਤੇ ਪੜ੍ਹ ਸੁਣ ਕੇ ਕਮਾਉਣ ਦੀ ਜਾਚ ਆ ਜਾਏ, ਅਸੀਂ ਵੀ ਬਾਣੇ ਔਰ ਬਾਣੀ ਦੇ ਧਾਰਨੀ ਬਣ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਜੀਵਨ ਬਣਾ ਸਕੀਏ। ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਆਪ ਜੁੜੋ, ਹੋਰਾਂ ਨੂੰ ਵੀ ਜੋੜੋ। ਸਤਿਗੁਰੂ ਪਾਤਸ਼ਾਹ ਜੀ ਮਿਹਰਾਮਤ ਵਰਤਾਉਣ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਨੇ, ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਵਾਹਿਗੁਰੂ ਜੀ ਕਾ ਖਾਲਸਾ।

ਸੋ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ। ਬਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤ ਜੀ ਸਹਾਇ ਬਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਿ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਥੇ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨ ਆਉਣ ਦਿਆ ਵੈ ਤਾਏ।

ਦਸਾਂ ਪਾਤਸ਼ਾਹੀਆਂ ਅੱਜ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਹਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅਣਡਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ

ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸਿੱਖਾਂ ਦਾ ਮਰਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ।

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ ਸੁਣਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈਆ ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਵੋਚੈ ਖੋਜ ਸ਼ਬਦ ਮੈਂ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਹਿ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਤਤ ਵਿਚਾਰਿਐ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟਕੈ, ਮੂਰਤ ਹਰ ਗੋਬਿੰਦ ਸਵਾਰੀ।

ਕੀ ਹੈ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਘਟੀਐ।

था जिनकै अंतर वस्या मेरा हर हर।

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗਾਉੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਖੀਐ ਕਰਤੇ ਕਾਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੇ ਹੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲਿਅਨ ਦੇਖੈ ਗਾ ਦੇਵਣਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸਜਣਾ ਸੀ ਸੜੀਆਂ ਜੋ ਹੋਵੇ ਸਾਹਿਬ ਸੋ ਮੇਲ ਘਰ ਕਰਿਓ ਪਹੁੰਚਾ ਸਦੜੇ ਨਿਤ ਪਵਾਨਾ ਸਦਣਾ ਰਾ ਸਿਮਰੀਐ ਨਾਨਕ ਸੇ ਦੇਵਾਨ ਰਾਗਾਸਾ ਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕ ਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸਿਆ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੁਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ਼ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕ ਮੰਡਲ ਜਨਕ ਮੋਤੀ ਧੂਪ ਮਾਲੇ ਆਣ ਲੋ ਪਵਣ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਾਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਣ ਨਨ ਨੈਣ ਤੋਏ ਕੋ ਸਹਿਸ ਮੂਰਤ ਨਨਾ ਏਕ ਤੋਏ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗਾਂਧੇ ਵਿਚਲਤ ਮੋਈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਹਿਬ

ਪਿਆਸਾ, ਕਿਰਪਾਲ ਜਲ ਦੇ ਨਾਨ ਸਾਰੇ ਕੋਈ ਜਾਂ ਤੇਤਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਾਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ ਮਲ ਸਾਧੂ ਖੰਡਲ ਖੰਡਾਏ, ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਏ। ਕਰ ਸਾਧੂ ਅੰਜਲੀ ਪੁਨ ਵਡਾਏ, ਕਰ ਨੌਤ ਪੁਨ ਵਡਾਏ, ਰਾਓ ਸਾਖ ਤਰ ਸਾਧਨ ਜਾਣਿਆ ਤਨਿਆਤਰੋ ਮੈਂ ਕੰਡਾਏ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੇ, ਜਮਕਾਲ ਸਹਿ ਸਿਰ ਡੰਡਾਏ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾਏ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬਹਿ ਮੰਡਾਏ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹੈ, ਰਾਖ ਰਾਖ ਉਬਰ ਵਡਾਏ। ਜਨ ਨਾਨਕ ਨਾਮ ਵਧਾ ਟੇਕੈ, ਨਾਮੇ ਇਸਕ ਮੰਡਾਏ। ਰਾਹ ਗੌੜੀ ਪੂਰਬੀ ਮਾਲਾ ਪੰਜਵਾ ਕਰੋ, ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾਈਆਂ, ਖਾਟ ਚਲੋ ਅਰਲਾ ਗਿਆ ਬਸ ਸੁਹੇਲਾ। ਆਓ ਘਟੈ ਦਿਨ ਸਰੈ ਨਾਰੇ, ਮਨ ਗੁਰ ਮਲਕਾ ਸਵਾਰੀ ਰਹਾਓ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆ ਵੈ ਰਸ ਕਤ ਕਥਾ ਤਨ ਜਾਨੀ। ਜਾ ਕੋ ਆਏ ਸੋਈ ਵਿਆਹ ਜਵਰ ਗੁਰ ਤੇ ਮਨੇ ਬਸੇਰਾ, ਨਿਜ ਕਰ ਮੈਲ ਪਾਓ ਸੁਖ ਸਹਿ ਜੇ ਬਾਉੜ ਨਾ ਹੋਏ ਗੋ ਫੇਰਾ। ਅੰਤ

एह सुख मांगे मोको कर संतन की तूरे। वाहिगुरु जी का खालसा वाह।

साहेब जी।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

Maji! ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਸਵਈਏ ਸ੍ਰੀ ਮੁਖ ਵਾਕਿਆ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਾਚੀ ਦੇਹੇ ਮੋਹ ਫੁਨ ਬਾਂਦੀ, ਸੱਠ ਕਠੋਰ ਕੋ ਚੀਲ ਕੋ ਗਿਆਨੀ, ਧਾਵਤ ਭ੍ਰਮਤ ਰਹਿ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ, ਜੋ ਬਨ ਰੂਪ ਮਾਇਆ ਮਦ ਮਾਤਾ, ਵਿਚਰਤ ਬਿਕਲ ਬਡੋ ਅਭਿਮਾਨੀ, ਪਰ ਧਨ ਪਰ ਅਪਵਾਦ ਨਾਰ ਨਿੰਦਾ, ਇਹ ਮਿੱਠੀ ਜੀ ਮਹਿ ਹਿਤਾਨੀ, ਬਲ ਬੰਚ ਛਪ ਕਰਤ ਉਪਾਵਾ, ਪੇਖਤ ਸੁਨਤ ਪ੍ਰਭ ਅੰਤਰ ਜਾਮੀ, ਸੀਲ ਧਰਮ ਦਇਆ ਸੁਚ ਨਾਸਿਤ, ਆਯੋ

0: ਜੋਹਨ ਪ੍ਰਾਨ ਮਾਨ ਦਾਨ ਮਗ ਜੋਹਨ ਹੀਤ ਚੀਤ ਦੇ ਲੇ ਲੇ ਪਾਰੀ ਸਾਜਨ ਸੈਨ ਮੀਤ ਸੁਤ ਪਾਈ ਤਾਹੂ ਤੇਲੇ ਰਖੀ ਨਰਾਰੀ ਤਾਵਨ ਪਾਵਨ ਕੂਰ ਕਮਾਵਨ ਇਹ ਬਿਦ ਔਦ ਕਰਤ ਤਨ ਜਾਰੀ ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗ ਸਗਲ ਬਿਦਹਾਰੀ ਪਸ ਪੰਖੀ ਬਿਰਖ ਅਸਥਾਵਰ ਬਹੁਬਿਧ ਜੋਨ ਪ੍ਰਮਿਓ ਅਤ ਪਾਰੀ ਖਿਨਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਨ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤਖਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚਲੈ ਸਭ ਡਾਰੀ ਬ੍ਰਹਮਾਦਿਕ ਸ਼ਿਵ ਛੰਦ ਮੁਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮੁਨਿੰਦਰ ਖੋਜ ਤੇ ਕੋਰਖ ਤਰਨ ਗਗਦ ਆਵਤ ਫੁਨ ਤਾਵਤ ਸਿੱਧ ਮਨੁੱਖੈ ਦੇਵ ਅਰ ਦਾਨਵ ਇਕ ਤਿਲ ਤਾਕੋ ਮਰਮ ਨ ਪਾਵਤ ਪ੍ਰਿਯ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰਜਨ ਤਾਕੈ ਦਰਸ ਸਮਾਵਤ ਤਿਸੈ ਤਿਆਗ ਆਨ ਕੋ ਜਾਚੈ ਮੁਖ ਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਸ ਤੁਜੈ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਪ੍ਰਮ ਮੋਹਕੈ ਕੂਪ ਗੁਬਾਰ ਪਰਿਉ ਹੈ ਏਤਾ ਗੱਬ ਆਕਾਸ ਨ ਮਾਵਤ ਬਿਸ਼ਟਾ ਅਸਤ ਕਿਰਮ ਉਦਰ ਪਰਿਉ ਹੈ ਦਹਿ ਦਿਸ ਤਾਏ ਮਹਾ ਬਿਖਿਆ ਕੋ ਪਰ ਤਨ ਛੀਨ ਅਗਿਆਨ ਹਰਿਉ ਹੈ ਜੋਬਨ ਬੀਤ ਜਰਾ ਰੋਗ ਗ੍ਰਸਿਓ ਜਮਦੂਤਨ ਡਨ ਮਿਰਤ ਮਰਿਉ ਹੈ ਅਨਿਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗਰਤ ਗਰਿਉ ਹੈ ਪ੍ਰੇਮ ਭਗਤ ਉਦਰੈ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਉ ਹੈ
1: ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਬਿਨਸ ਜਾਏ ਹਰ ਨਾਮ ਉਚਾਰੀ ਇਸ਼ਨਾਨ ਦਾਨ ਤਾਪਨ ਸੁਚ ਕਿਰਿਆ ਚਰਨ ਕਮਲ ਹਿਰਦੇ ਪ੍ਰਭ ਤਾਰੀ ਸਾਜਨ ਮੀਤ ਸਖਾ ਹਰ ਬੰਦਪ ਜੀ ਧਾਨ ਪ੍ਰਾਣ ਆਧਾਰੀ ਓਟ ਗਹੀ ਸਵਾਮੀ ਸਮਰਥ ਨਾਨਕ ਦਾਸ ਸਦਾ ਬਲਿਹਾਰੀ ਆਵਤ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਵਣ ਬੰਧਿਓ ਨਾ ਜਾਤ ਬਿਦੇ ਮਨ ਦਰਸ ਮਗ ਪਾਵਕ ਜਰਿਓ ਨਾ ਜਾਤ ਰਹਿਓ ਜਨ ਧੂਰ ਲਗ ਨੀਰ ਨਾ ਸਾਕਸ ਬੋਰ ਚਲੇ ਹਰ ਪਾ

ਗਿਆਨ ਕਮਨ ਵਿਦ ਉਸਤਦ ਕਰੀਏ ਸਿੱਧ ਸਾਧਿਕ ਤੇ ਤੀਸ ਕੋਰ ਤੀਰ ਕੀਮ ਨਾ ਭਰੀਏ ਬ੍ਰਹਮਾਦਿਕ ਸੰਕਾਦ ਸੇ ਗੁਣ ਅੰਤ ਨਾ ਪਾਏ ਅਗੋ ਗਿਹੋ ਨੀ ਜਾਏ ਪੂਰ ਸਰਬ ਰਿਓ ਸਮਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ ਹਰ ਗੁਣ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ।

ना बिनत करो अरदास सुनो जे ठाकुर पावे देओ दरस मन चाओ।

ਸਤਿਗੁਰ ਖੇ ਮਾਤਾਣਿਆ ਜੁਗ ਜੂਥ ਸਮਾਣੇ ਅਨਭੋ ਨੇ ਜਾ ਨਾਮ ਟੇਕ ਜਿਤ ਭਗਤ ਅਘਾਣੇ ਗੁਰ ਨਾਨਕ ਅੰਗਦ ਅਮਰ

ਮਲ ਜਨਮ ਜਨਮ ਦੀ ਕਟੀ ਸਜਨ ਸਚਾ ਪਾਤਸ਼ਾਹੋ ਸਿਰਸਾ ਦੇਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ ਇਹੋ ਸਾਗਰ ਸੋਈ ਤਰੈ

गुर पै सहाई जन्म मरण दुख काटिया सुख का थान पाया।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸਾਂਝੀ ਬਾਲਤਾ ਦੇ ਰਹਿਬਰ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਜੋ ਸਤਿਗੁਰਾਂ ਨੇ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਬਿਲਾਵਲ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ

813 ਅਤੇ 814 ਅੰਗ ਦੇ ਉੱਪਰ ਸਵਾਈਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪ੍ਰੇਮ ਸਤਿਕਾਰ ਵਿਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ। ਬਿਲਾਵਲ ਮਹੱਲਾ ਪੰਜਵਾ। ਇਹ ਸਾਗਰ ਸੋਈ ਤਰੈ

ਵਡਭਾਗੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਜਿਆ ਪਲੇਰਾ ਚੋਲਾ ਦਾ ਕਿਤੇ ਸੱਚ ਕਰਿਆ ਸਿੰਘ ਪੂਜਾ ਤਾਤਾ ਕੁੱਤੇ ਆਪ ਤੋਂ ਕਿਸੇ ਵਿਕਰੇ ਪਸਾਉ ਤੂੰ ਜਨੇ ਸਬਸੇ ਦਿਲ ਐਸੇ ਜਿੰਦ ਕਵਾ ਕਰਿਆ ਸੰਕਟ ਵਿਚਾਹ ਕਰਿਆ ਸਲੈ ਵਿਟੋ ਚ

ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਬਾਣ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤਦਾਖ ਲੱਖ ਕਰੋੜ, ਸੱਚੇ ਸਭ ਦਾਣ ਸੱਚੇ ਸਭ ਜੋ, ਸੱਚੀ ਤੇਰੀ ਸਿਫਤ ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ ਸੱਚ, ਜੋ ਮਰ ਜਮੇ ਸੁਖਚ ਨਿਕਚ ਮਹੱਲਾ ਪਹਿਲਾ। ਵੱਡੀ ਵਡਿਆਈ ਜਾਂ ਵੱਡਾ ਨਾਂ, ਵੱਡੀ ਵਡਿਆਈ ਜਾਂ ਸਖਨਿਆ, ਵੱਡੀ ਵਡਿਆਈ ਜਾਂ ਨੈਚਲ ਥਾਓ,

ਪੈਕਲਿਕ ਨਾਵ ਤਨ ਬਹਾਲਿਆ ਉੱਥੇ ਸੱਚੇ ਸੱਚ ਨਿਬੜਿਆ ਤਨ ਵੱਖ ਕਰੇ ਜਿਜਮਾ ਹਾਲਿਆ ਥਾਉ ਨਾ ਭੈਣ ਕੁੜਿਆ ਮੁਕਾਲੇ ਤੋਂ ਜਪਚਾ ਲਿਆ ਤੇਰੇ ਨਾਲ ਤੁਸੀਂ ਜਿਨ ਹਾਰ ਕੇ ਸੈਕਲ ਜਮਾ ਲਿਆ ਲਿਖ ਨਾਵ ਤਨ ਬਹਾਲਿਆ ਲਿਖ

ਵਿਸਮਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਫਿਰ ਫਿਰ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਕਿਡੇ ਵਿੜਾਣ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣ ਵਿਸਮਾਦ ਸੰਜੋਗ ਵਿਸਮਾਦ ਵਿਨਜੋਗ ਵਿਸਮਾਦ ਭੁੱਖ ਵਿਸਮਾਦ ਭੋ ਵਿਸਮਾਦ ਸਿਫਤ ਵਿਸਮਾਦ ਸਲਾ ਵਿਸਮਾਦ ਉੱਜੜ ਵਿਸਮਾਦ ਰਾ ਵਿਸਮਾਦ ਨੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਡਾਉਂਦ ਹੈ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ।

ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਨ ਸ਼੍ਰੀਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਬੇਮਾਨ

ਆਪਣੇ ਪੁੱਤ ਉੱਤੇ ਪਸ਼ਮਕਰ ਸਿਧਾਇਆ ਵੱਡਾ ਹੋ ਗਿਆ ਦਲਦਲ ਸਮੁੰਦਰ ਤੱਕ ਚਲਾਇਆ ਅੱਗੇ ਕੰਨੀ ਕਿਰਤ ਵਾਚਿਆ ਪਹਿਲੇ ਕਾਕਰ ਸਮਝਾਇਆ ਖਾਓ ਨਾ ਹੋਵੇ ਪਾਉਂਦੇ ਹੁਣ ਸੁਣਿਆ ਕਿਆ ਰੁਆ ਆਇਆ ਮਨ ਲੈ ਜਨ ਗਵਾਇਆ ਮਨ ਲੈ

ਸ਼ਲੋਕ ਮਹੱਲਾ ਪਹਿਲਾ ਭੈਪ ਚ ਪਹੁੰਚਦਾ ਸਦਵਾਓ ਭੈਪ ਚ ਲਿਖੇ ਲੱਖ ਤਰੀਆ ਭੈ ਚਗਨ ਕੱਢੈ ਵੇਗਾਰ ਭੈਪ ਧਰਤੀ ਦਾ ਵਿਭਾਗ ਭੈਵ ਚਿੰਨ ਫਿਰ ਸਰਪਾਰ ਭੈਵ ਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਤ ਭੈ ਵਿੱਚ ਚੰਦ ਕਹ ਕਰੜ ਚਲਤਨੰਤ ਭੈ ਵਿੱਚ ਸਿਦ ਬਸਰਨਾਥ ਭੈ ਵਿੱਚ ਅਡਾਣੇ ਆਕਾਸ਼ ਭੈ ਵਿੱਚ ਜੋਤ ਮਹਾਂਬਲ ਸੂਰ ਭੈ ਵਿੱਚ ਆਵੇ ਜਾਵੇ ਤੂੰ ਸਗਲਿਆ ਭਾਉ।

ਔਰ ਯਾਤਰਨ ਕਰੇ ਨੇਲੇ ਰਾਜਾ ਹਾਏ ਜਿਉ ਪਿੰਡ ਸਭ ਤਿਸ ਦਾ ਦੇਖਾ ਜੇ ਅੱਖ ਗਵਾਈ ਜੇ ਲੋੜ ਹੈ ਚੰਗਾ ਆਪਣਾ ਕਰ ਪੰਗੋਲੀ ਚੰਦਾ ਹਾਰੇ ਜੇ ਜਰਵਾਨਾ ਪਰ ਹਰੇ ਦਰਵੇਸ਼ ਕਰੇ ਜੇ ਆਏ